ਛਡਾਇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੂਪ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ

ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ

ਬਚਾਵਹੁ ਆਪ ਹਾਥ ਦੈ ਮੂਹੇ ਬਚਾਵਹੁ ਸੁਖੀ ਬਸੈ ਮੂਰੁ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਭੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋਵਾ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ।

ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ

ਆਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀ

ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲੁਹਾਈਆਂ।

ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ, ਸਤਿਗੁਰੂ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ, ਤਰਸ ਕੀਤਾ, ਗਰੀਬ ਨਵਾਜ਼ ਆਪ ਜੀ ਦੀ ਕਿਰਪਾ ਸਦਕਾ

ਗਲਤੀਆਂ ਦੀ ਮੁਆਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੇ ਯੋਗ ਬਣਾ ਲੈਣਾ, ਪੜ੍ਹੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸਤਿਗੁਰੂ ਜੀਓ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਅਰਪਣ ਕੀਤੀ। ਕਿਰਪਾ ਕਰਨੀ, ਸਮੂਹ ਸੰਗਤ ਦੀ ਹਾਜ਼ਰੀ ਭੇਟਾ ਦਰ ਪ੍ਰਵਾਨ ਕਰਨੀ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ

ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ, ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਬਹੁਤ ਹੀ ਪਿਆਰ ਸ਼ਰਧਾ ਭਾਵਨਾ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਸੋਹ ਦਰ ਰਹਿਰਾਜ ਸਾਹਿਬ ਬਾਣੀ ਦੇ ਪਾਠ ਆਪ ਜੀ ਨੇ ਸਰਵਨ ਕੀਤੇ, ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋਏ। ਸਤਿਗੁਰਾਂ ਦੇ ਅਸੀਸ ਹੁਕਮ ਆਪ ਜੀ ਨੇ ਸਰਵਨ ਕੀਤੇ ਹਨ। ਆਓ ਹੁਣ ਸੰਧਿਆ ਦੇ ਦੀਵਾਨ ਸਜ ਰਹੇ ਹਨ। ਸਭ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਉਹ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ। ਉਪਰੰਤ ਕਥਾ ਵਿਚਾਰ ਹੋਏਗੀ। ਫਿਰ 9:15 ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਆਪ ਜੀ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਨਾਲ ਜੋੜਨਗੇ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ। ਅੱਜ ਵਿਸ਼ੇਸ਼ ਕਰਕੇ ਇਤਿਹਾਸਿਕ ਦਿਹਾੜਾ ਹੈ ਜੋ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਜੋ ਪੰਜਾਂ ਪਿਆਰਿਆਂ ਦੇ ਵਿੱਚੋਂ ਪਹਿਲੇ ਪਿਆਰੇ ਸਾਹਿਬਾਨ ਸਨ, ਉਹਨਾਂ ਦਾ ਜਨਮ ਦਿਹਾੜਾ ਹੈ। ਲਾਹੌਰ ਦੀ ਧਰਤੀ 'ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਆਗਮਨ ਹੋਇਆ ਸੀ 1708 ਈਸਵੀ ਅੰਦਰ। ਨਾਂਦੇੜ ਦੀ ਧਰਤੀ 'ਤੇ ਉਹਨਾਂ ਨੇ ਆਪਣਾ ਸਰੀਰ ਤਿਆਗਿਆ। ਬਹੁਤ ਲੰਮਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਤਾਰ ਜੀ ਦੀ ਸੇਵਾ ਵਿੱਚ ਰਹੇ। ਸਤਿਗੁਰਾਂ ਨੇ ਬੜਾ ਮਾਣ ਦਿੱਤਾ। ਖਾਲਸਾ ਮੇਰੇ ਰੂਪ ਹੈ ਖਾਸ, ਇਹ ਬਚਨ ਉਹਨਾਂ ਨੇ ਆਖੇ ਅਤੇ ਸੱਚਮੁੱਚ ਬੇਅੰਤ ਥਾਵਾਂ 'ਤੇ ਗੁਰੂ ਸਾਹਿਬ ਜੀ ਨੇ ਇਸ ਕੌਲ ਨੂੰ ਨਿਭਾਇਆ। ਇੱਥੋਂ ਤੱਕ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੂੰ ਤਾਂ ਇੰਨਾ ਮਾਣ ਇੰਨਾ ਸਤਿਕਾਰ ਦਿੱਤਾ ਕਿ ਇੱਕ ਵਾਰੀ ਸੰਗਤ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਕੁਝ ਬਹੁਤ ਡੂੰਘੇ ਸਵਾਲ ਕੀਤੇ ਕਿ ਸਤਿਗੁਰੂ ਜੀ, ਕਰਮਾਂ ਦੀ ਫਿਲਾਸਫੀ ਸਮਝਾਓ, ਆਤਮਾ ਬਾਰੇ ਦੱਸੋ, ਪਰਮਾਤਮਾ ਬਾਰੇ ਦੱਸੋ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ, ਇਤਿਹਾਸ ਕਹਿੰਦਾ ਸਤਿਗੁਰੂ ਜੀ ਉਸ ਵਕਤ ਆਪਣੇ ਆਸਣਾਂ ਤੋਂ ਉੱਠ ਪਏ ਅਤੇ ਬਚਨ ਕੀਤਾ, ਦਇਆ ਸਿੰਘ ਮਮ ਰੂਪ ਪਛਾਣੋ, ਵੀ ਭਾਈ ਦਇਆ ਸਿੰਘ ਮੇਰੇ ਰੂਪ ਹਨ, ਇਹਨਾਂ ਦੀ ਰਸਨਾ 'ਤੇ ਮੈਂ ਹੀ ਵਸਾਂਗਾ। ਤੁਸੀਂ ਜੋ ਵੀ ਪੁੱਛੋਗੇ ਉਹ ਸਾਰਿਆਂ ਦਾ ਜਵਾਬ ਤੁਹਾਨੂੰ ਭਾਈ ਦਇਆ ਸਿੰਘ ਦੇਣ। ਉਦੋਂ ਫਿਰ ਬਹੁਤ ਡੂੰਘੇ ਡੂੰਘੇ ਗਹਿਣ ਜਿਹੜੇ ਸਵਾਲ ਸਨ ਉਹ ਸਿੱਖਾਂ ਨੇ ਕੀਤੇ। ਇੱਥੋਂ ਤੱਕ ਕਿ ਵੱਡੇ ਵੱਡੇ ਵੇਦਾਂਤੀਆਂ ਦੇ ਜਿਹੜੇ ਦਾਰਸ਼ਨਿਕਾਂ ਦੇ ਵਿਚਾਰ ਸਵਾਲ ਹੁੰਦੇ ਨੇ ਉਹ ਸਵਾਲ ਸੰਗਤਾਂ ਨੇ ਕੀਤੇ, ਅਤੇ ਭਾਈ ਦਇਆ ਸਿੰਘ ਜੀ ਨੇ ਬੜੇ ਸਹਿਜ ਵਿੱਚ ਬੜੀ ਸਰਲਤਾ ਦੇ ਨਾਲ ਸੰਗਤਾਂ ਨੂੰ ਉਹਨਾਂ ਦੇ ਜਵਾਬ ਦਿੱਤੇ, ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹਨਾਂ 'ਤੇ ਬੜੀ ਬਖਸ਼ਿਸ਼ ਸੀ। ਸਤਿਗੁਰਾਂ ਦੇ ਨਾਲ ਹੀ ਅਨੰਦਪੁਰ ਦਾ ਕਿਲ੍ਹਾ ਛੱਡਿਆ, ਚਮਕੌਰ ਦੀ ਗੜੀ ਵਿੱਚ ਨਾਲ ਜੁੱਝੇ, ਸਤਿਗੁਰਾਂ ਦਾ ਹੁਕਮ ਮੰਨ ਕੇ ਉੱਥੋਂ ਨਿਕਲੇ, ਫਿਰ ਨਾਂਦੇੜ ਤੱਕ ਸਤਿਗੁਰਾਂ ਦੇ ਨਾਲ ਰਹੇ। ਇੱਥੋਂ ਤੱਕ ਦਿਨੇ ਕਾਂਗੜ ਤੋਂ ਸਤਿਗੁਰਾਂ ਦਾ ਹੁਕਮ ਲੈ ਕਰਕੇ ਜ਼ਫਰਨਾਮਾ ਲੈ ਕੇ ਔਰੰਗਜ਼ੇਬ ਕੋਲ ਵੀ ਪਹੁੰਚੇ। ਬੜੀਆਂ ਵੱਡੀਆਂ ਉਹਨਾਂ ਦੀਆਂ ਘਾਲਣਾ ਸਨ। ਸੋ ਉਹਨਾਂ ਦੀ ਮਹਾਨ ਘਾਲਣਾ ਨੂੰ, ਉਹਨਾਂ ਦੇ ਸੰਪੂਰਨ ਜੀਵਨ ਨੂੰ ਹੀ ਕੋਟਾਨ ਕੋਟ ਨਮਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਦਾ ਪਿਆਰ, ਉਹਨਾਂ ਦੀ ਸੇਵਾ, ਉਹਨਾਂ ਦਾ ਜਜ਼ਬਾ ਸਾਡੇ ਅੰਦਰ ਵੀ ਆ ਜਾਏ। ਆਓ ਪਿਆਰ ਸਹਿਤ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਚਹੁ ਕੰਚਨ ਭਇਓ ਸਬਦ ਗੁਰ ਸ੍ਰਵਣ ਹੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਿਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠ ਹੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਸਦਕਾ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ। ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀਆਂ ਨੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿੰਨਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ, ਸ਼ਬਦ ਵਿਚਾਰ ਦਾ। ਉਸੇ ਹੀ ਲੜੀ ਵਿੱਚ ਆਪ ਜੀਆਂ ਨੇ ਅੱਜ ਮਲਾਰ ਕੀ ਵਾਰ ਦੀ 14ਵੀਂ ਪੌੜੀ ਦਾ ਪਾਠ ਸਰਵਨ ਕੀਤਾ ਹੈ ਜੋ ਵਿਚਾਰ ਅਧੀਨ ਸੀ। ਇਹਦੇ ਨਾਲ ਪੰਚਮ ਪਾਤਸ਼ਾਹ ਜੀ ਨੇ ਦੋ ਸਲੋਕ ਅੰਕਿਤ ਕੀਤੇ ਹਨ। ਪੰਚਮ ਪਾਤਸ਼ਾਹ ਜੀ ਦੇ ਹੀ ਦੋਵੇਂ ਸਲੋਕ ਹਨ, ਉਹਨਾਂ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਇਸ ਪੌੜੀ ਵਿੱਚ ਗੁਰਦੇਵ ਪਿਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਭਾਵ ਦਰਸਾਇਆ ਹੈ ਕਿ ਜਿਨ੍ਹਾਂ ਨੇ ਵੀ ਉਸ ਸੱਚ ਦੇ ਨਾਲ ਜੁੜ ਕੇ ਸੱਚ ਦੀ ਹਿਰਦੇ ਤੋਂ ਸੰਭਾਲ ਕਰਕੇ ਉਸ ਸੱਚ ਨੂੰ ਆਪਣੇ ਹਿਰਦੇ ਵਿੱਚ ਪਾਲਿਆ ਹੈ, ਰੱਖਿਆ ਹੈ, ਧਿਆਇਆ ਹੈ ਅਤੇ ਗੁਰੂ ਦੀ ਸੇਵਾ ਨੂੰ ਤਨ ਮਨ ਦੇ ਨਾਲ ਕੀਤਾ ਹੈ, ਗੁਰੂ ਅੱਗੇ ਘਾਲ ਕਮਾਈ ਕੀਤੀ ਹੈ, ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਉਹਨਾਂ ਦੀ ਗੁਰੂ ਅੱਗੇ ਗੁਰੂ ਦੁਆਰਾ ਗੁਰੂ ਸਮਰਪਿਤ ਜੋ ਵੀ ਘਾਲਣਾ ਹੈ ਉਹਨੂੰ ਕਦੀ ਵੀ ਗੁਰੂ ਨਾਸ ਨਹੀਂ ਕਰਦਾ, ਕਦੀ ਵੀ ਉਹਨੂੰ ਨਜ਼ਰ ਅੰਦਾਜ਼ ਨਹੀਂ ਕਰਦਾ। ਜਿੱਥੇ ਵੀ ਔਖ ਬਣੇਗੀ, ਜਿੱਥੇ ਵੀ ਸਮਾਂ ਬਣੇਗਾ, ਜਿੱਥੇ ਵੀ ਲੋੜ ਪੈਂਦੀ ਹੈ, ਗੁਰੂ ਸਿੱਖਾਂ ਦਾ ਜੀਵਾਂ ਦਾ ਘਾਲਿਆ ਹੋਇਆ ਵੇਖ ਕੇ ਉਸ ਘਾਲੇ ਹੋਏ ਕਰਕੇ ਉਹਨਾਂ ਨੂੰ ਬਖਸ਼ ਦਿੰਦਾ ਹੈ। ਉਹ ਭਾਵੇਂ ਸੰਸਾਰ ਦੇ ਦੁੱਖ ਹੋਣ, ਭਾਵੇਂ ਜਮਾਂ ਦੀ ਮਾਰ ਹੋਵੇ, ਭਾਵੇਂ ਲੋਕ ਦੇ ਦੁੱਖ ਹੋਣ, ਭਾਵੇਂ ਪਰਲੋਕ ਦੀਆਂ ਤਕਲੀਫਾਂ ਹੋਣ, ਜਿਨ੍ਹਾਂ ਨੇ ਵੀ ਕਿਤੇ ਗੁਰੂ ਨੂੰ ਸੇਵਿਆ ਹੈ, ਗੁਰੂ ਨੂੰ ਅਰਾਧਿਆ ਹੈ, ਗੁਰੂ ਦੀ ਖੁਸ਼ੀ ਲਈ ਹੈ, ਤੇ ਗੁਰੂ ਉਹਨਾਂ ਦਾ ਘਾਲਿਆ ਥਾਂ ਪਾਉਂਦਾ ਹੈ। ਪਰ ਜਿਨ੍ਹਾਂ ਨੇ ਕੋਲ ਗੁਰੂ ਦੀ ਬਖਸ਼ਿਸ਼ ਨਹੀਂ, ਜਿਨ੍ਹਾਂ ਗੁਰੂ ਗਿਆਨ ਨਾਲ ਆਪਣੇ ਅੰਦਰ ਗਿਆਨ ਦਾ ਦੀਵਾ ਨਹੀਂ ਜਗਾਇਆ, ਉਹਨਾਂ ਨੂੰ ਗੁਰਦੇਵ ਜੀ ਨੇ ਮਨ ਮੁੱਖ ਤੇ ਝੂਠ ਦੇ ਵਿੱਚ ਪਰੋਤੇ ਹੋਏ ਦੱਸਿਆ ਹੈ। ਐਸੇ ਲੋਕਾਂ ਨੂੰ ਕਿਹਾ ਵੀ ਮਨੁੱਖ ਦੇ ਚੰਮ ਵਿੱਚ, ਮਨੁੱਖ ਦੇ ਸਰੀਰ ਵਿੱਚ ਤਾਂ ਹਨ, ਪਰ ਉਹਨਾਂ ਦੀ ਬਿਰਤੀ, ਉਹਨਾਂ ਦਾ ਆਪਾ, ਉਹਨਾਂ ਦੀ ਭਾਵਨਾ ਜਿਹੜੀ ਉਹ ਪਸ਼ੂਆਂ ਵਰਗੀ ਹੈ, ਉਹ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦੀ ਰਹਿਮਤ ਤੋਂ, ਖਜ਼ਾਨੇ ਤੋਂ ਵਾਂਝੇ ਰਹਿ ਜਾਂਦੇ ਨੇ। ਪਰ ਜਿਨ੍ਹਾਂ ਤੇ ਗੁਰੂ ਨਿਹਾਲ ਹੁੰਦਾ ਹੈ ਉਹਨਾਂ ਨੂੰ ਸੱਚ ਦੇ ਖਜ਼ਾਨੇ ਨਾਲ ਜੋੜ ਦਿੰਦਾ। ਇਹ ਅੰਮ੍ਰਿਤ ਬਾਣੀ ਇਸ ਪੌੜੀ ਦਾ ਭਾਵ ਹੈ। ਆਓ ਗੁਰੂ ਕਿਰਪਾ ਕਰੇ ਇਸ ਪਾਵਨ ਸ਼ਬਦ ਨੂੰ, ਪਾਵਨ ਪੌੜੀ ਨੂੰ ਆਪਾਂ ਵਾਚਾਂਗੇ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਉਚਾਰਨ ਕਰੋ ਜੀ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਹ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰਦੇਵ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਦੇ ਆਵੇ ਧਾਏ ਸਭ ਥਾਈ ਹੋਏ ਸਹਿਦਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਸਹਿਦਸਾ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠਵੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੋਹਾਂ ਯਾਰਾਂ ਨਾਲ ਚਰਾਏ ਗਏ ਚਰਖੜੀਆਂ ਤੇ ਚੜ੍ਹੇ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਇਹਨਾਂ ਸਿੰਘਾਂ ਸਿੰਘਣੀਆਂ ਭੁਚੰਗਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਖ ਦੇਖ ਪਤਾ ਹੈ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਆਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਂ ਮਤ ਉੱਚੀ ਮਤ ਪੱਧਰ ਆਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੀਰ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨੇ ਪੋਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਦਾ ਤਾਰ ਜੀਓ ਆਪ ਜੀ ਦੀ ਕਿਰਪਾਲਤਾ ਦੇ ਨਾਲ ਸਿੱਖ ਗੁਰਦੁਆਰਾ ਸੈਨੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਦਾ ਤਾਰ ਜੀਓ ਪਿਆਰੇ ਭਾਈ ਦਇਆ ਸਿੰਘ ਜੀ ਦੀ ਜਨਮ ਦਿਹਾੜਾ ਮਨਾਉਂਦੇ ਹੋਏ ਦਾਤਾਰ ਜੀਓ ਇਹਨਾਂ ਮਹਾਨ ਖੁਸ਼ੀਆਂ ਜੁੜਦੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਉਪਰੰਤ ਕਥਾ ਵਿਚਾਰ ਇਤਿਹਾਸਕ ਵਿਚਾਰਾਂ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਦੇ ਕੀਰਤਨ ਹੋਏ ਦਾਤਾ ਜੀਓ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਜੀ ਆਪਣੇ ਅਣਜਾਣ ਵਿੱਚ ਜਾਣ ਕਰਕੇ ਬਖਸ਼ ਲੈਣਾ ਜੀਓ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਚਸਾਉਣ ਅੰਦਰ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਇਸੇ ਤਰ੍ਹਾਂ ਪਿਆਰਿਆਂ ਦੇ ਦਾਤਾਰ ਜੀ ਉਹ ਜਨਮ ਦਿਹਾੜੇ ਮਨਾਉਣ ਦਾ ਚਾਓ ਉਦਮ ਬਖਸ਼ਣਾ ਦਾ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਉਦਮ ਬਖਸ਼ਣਾ ਪਿਆਰੀ ਪਿਆਰੀ ਸਿੱਖੀ ਬਖਸ਼ ਕਰਕੇ ਨਿਵਾਜਣਾ ਨਾਮ ਦੀਆਂ ਦਾਤਾਂ ਬਖਸ਼ਣੇ ਚੜ੍ਹਦੀ ਕਲਾ ਬਖਸ਼ਣੀਆਂ ਦਾਤਾਰ ਜੀ ਉਹ ਸੰਗਤਾਂ ਆਪੋ ਆਪਣੇ ਘਰ ਵਿੱਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਣ ਕਰਦੇ ਹਾਂ ਗੁਰੂ ਘਰ ਵਾਸਤੇ ਅਤੇ ਗੁਰੂ ਕੇ ਸਿੰਘਾਂ ਵਾਸਤੇ ਬੇਅੰਤ ਮਾਇਆ ਅਰਦਾਸ ਪੀਠ ਅਰਦਾਸ ਕਰਵਾ ਰਹੇ ਹਨ ਪਾਤਸ਼ਾਹ ਜੀ ਆਪ ਜੀ ਦੰਕਰ ਦੇ ਪੀਤਮਾਨ ਭਾਈ ਗੁਰਵਿੰਦਰ ਸਿੰਘ ਹੀਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ $100 ਮਾਇਆ ਭੇਟਾ ਕਰਦੇ ਨੇ ਪਾਤਸ਼ਾਹ ਜੀਓ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਬੀਬੀ ਹਰਲੀਨ ਕੌਰ ਨਰਸਿੰਗ ਕਾਲਜ ਪਾਸ ਕਰਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਗੁਰੂ ਘਰ ਦੇ ਬਿਲਡਿੰਗ ਵਾਸਤੇ $65 ਮਾਇਆ ਭੇਟਾ ਕਰਦੇ ਨੇ ਪਾਤਸ਼ਾਹ ਜੋ ਭਾਵਨਾ ਕਰਕੇ ਸੇਵਾ ਕੀਤੀ ਸੋ ਭਾਵਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਪਾਤਸ਼ਾਹ ਚਰਨਾਂ ਕੌਲਾਂ ਵਿਖੇ ਅਰਦਾਸ ਬੇਨਤੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਾਸਨਾ ਹਰ ਨਾਮ ਉਚਾਰ ਦੇ ਮਹਾਂਵਾਕਾਂ ਅਨੁਸਾਰ ਆਵ ਦਰਕਰ ਦੇ ਪ੍ਰੀਤਮਾਨ ਅਵਜੋਤ ਸਿੰਘ ਬੀਬੀ ਹਰਸ਼ਨੂਰ ਕੌਰ ਦਾਤਾ ਜੀ ਰਿਸ਼ਤੇ ਵਾਸਤੇ ਅਰਦਾਸ ਕਰਦੇ ਹਨ ਦਾਤਾ ਜੀ ਕਿਰਪਾਲਤਾ ਕਰੋ
ਆਪਣੇ ਸੇਵਕਾਂ ਦੇ ਸੰਜੋਗ ਪ੍ਰਗਟ ਕਰੋ ਦਾਤਾਰ ਜੀਓ। ਅਰਦਾਸ ਕਰਦੇ ਹੋਏ ਸੇਵਕ ਪਰਿਵਾਰ ਵੱਲੋਂ $20 ਮਾਇਆ ਭੇਟਾਂ ਕਰਦੇ ਨੇ ਪਾਤਸ਼ਾਹ, ਜੋ ਭਾਨਵਕਰਕ ਸੇਵਾ ਕੀਤੀ ਸੇਵਕਾਂ ਦੀ ਸ਼ੁਭ ਮਨੋਕਾਮਨਾ ਪੂਰਨ ਕੰਨਿਆ ਦਾ ਤਾਰ ਜੀਓ। ਬੱਚਿਆਂ ਦੇ ਸੰਜੋਗ ਪ੍ਰਗਟ ਕਰਕੇ ਬੱਚਿਆਂ ਨਿਵਾਜਣਾ ਪਾਤਸ਼ਾਹ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ, ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੀ ਕਿਰਪਾਲਤਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ। ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੈ ਨਾਨਕ ਨਾਮ ਚੜ੍ਹਦੀ। ਵਾਹਿਗੁਰੂ ਜੀ ਕਾ ਖਾਲਸਾ, ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ।

ਵਾਰੀ ਜਿੱਤ ਸੁਹੇ ਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀ ਆਨੰਦ ਦੇ ਕਹਿਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਜਾਦੇ ਕਮਣ ਸੁਮਾਰ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦੱਸੇ ਹੋਈ ਸਹਾਏ। ਹਰਜਨ ਹਰ ਗੋਬਿੰਦ ਨੋ ਸਿਮਰਾਂ ਸ਼੍ਰੀ ਹਰ ਰਾਏ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਰਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੈ ਕਰਨਾ, ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਸੱਚੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਆਪ ਜੀ ਨੇ ਮਿਹਰਾਂ ਕੀਤੀਆਂ ਨੇ, ਦਾਤਾ ਜੀਓ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਦਾਰ ਬਖਸ਼ ਕੀਤੇ। ਗਰੀਬ ਨਵਾਜ, ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਵਸ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ ਹੈ। ਇਸ ਵੇਲੇ ਰਾਤਰੀ ਦੇ ਦੀਵਾਨਾਂ ਦੀ ਸਮਾਪਤੀ ਹੋਈ। ਆਪ ਜੀ ਦੇ ਸੁਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ। ਆਪ ਜੀ ਦੇ ਦਰਕਰ ਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਆਪ ਜੀ ਕਿਰਪਾ ਕਰੋ, ਆਪਣੇ ਸੁੱਖ ਆਸਨ ਸਥਾਨਾਂ ਵਿਖੇ ਚੱਲ ਕੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਹਿਣ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ, ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕਰਨੇ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਜਪਿਆ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ, ਕੋਇ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਸੁਭਾਏਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਸ੍ਰੀ ਮੁਖਵਾਗ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਅੱਜ ਦਾ ਇਹ ਪਾਵਨ ਸ਼ਬਦ ਪਾਵਨ ਅੰਗ 609 ਅਤੇ 10 ਉੱਪਰ ਸੁਭਾਏਮਾਨ ਹੈ। ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਇਹ ਰਹਿਮਤ ਕੀਤੀ ਹੈ ਕਿ ਜਦੋਂ ਗੁਰੂ ਪਰਮੇਸ਼ਵਰ ਤਰੁੱਟ ਕੇ ਆਪਣਾ ਮਿਲਾਪ ਬਖਸ਼ਿਸ਼ ਕਰਦਾ ਹੈ, ਹਿਰਦੇ ਵਿੱਚ ਪ੍ਰਗਾਸ, ਹਿਰਦੇ ਵਿੱਚ ਉਲਾਸ, ਹਿਰਦੇ ਵਿੱਚ ਚਾਅ ਪੈਦਾ ਹੁੰਦਾ ਹੈ, ਉਸ ਵਾਹਿਗੁਰੂ ਦੀ ਸਮਰੱਥਾ ਦੇ ਸਾਹਮਣੇ, ਉਸ ਵਾਹਿਗੁਰੂ ਦੀ ਕਿਰਪਾ ਦੇ ਬਰਾਬਰ ਕੋਈ ਹੋਰ ਮਨੁੱਖੀ ਤਾਕਤ, ਮਨੁੱਖੀ ਸ਼ਕਤੀ, ਕੋਈ ਮਨੁੱਖੀ ਸਹਾਰਾ ਪਹੁੰਚ ਨਹੀਂ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਹੀ ਹੈ ਜੋ ਸਮਰੱਥ ਹੈ। ਜੋ ਵੀ ਉਸ ਪ੍ਰਭੂ ਪਰਮਾਤਮਾ ਦਾ ਪਿਆਰਾ ਹੋ ਜਾਂਦਾ ਹੈ, ਇਸ ਲੋਕ ਵਿੱਚ ਵੀ ਸੁੱਖ ਮਾਣਦਾ ਹੈ ਅਤੇ ਉਹ ਪਰਲੋਕ ਦੇ ਸੁੱਖਾਂ ਨੂੰ ਵੀ ਮਾਣਦਾ ਹੈ, ਸਹਿਜ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ, ਜਿਸ ਉੱਤੇ ਵੀ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜਿਹਨੂੰ ਸਾਹਿਬ ਦਾ ਭਰਵਾਸਾ ਭਰੋਸਾ ਹੋ ਜਾਂਦਾ ਹੈ, ਯਕੀਨ ਵੱਜ ਜਾਂਦਾ ਹੈ, ਉਹ ਲੋਕ ਅਤੇ ਪਰਲੋਕ ਵਿੱਚ ਗੁਰੂ ਕਿਰਪਾ ਸਦਕਾ ਆਨੰਦ ਬਤੀਤ ਕਰਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ। ਇਹ ਪੰਚਮ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਵਿੱਚ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ, ਪਿਆਰ ਸਹਿਤ ਆਪਾਂ ਸਰਵਨ ਕਰਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ।

ਧਾਰੀ ਸਗਲੇ ਜੰਤ ਨਾਮ ਕੇ ਧਾਰੀ ਖੰਡ ਬ੍ਰਹਿਮੰਡ ਨਾਮ ਕੇ ਧਾਰੀ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੀ ਸੁਣਨ ਗਿਆਨ ਧਿਆਨ ਨਾਮ ਕੇ ਧਾਰੀ ਆਗਾਸ ਪਾਤਾਲ ਨਾਮ ਕੇ ਧਾਰੀ ਸਗਲਾਕਾਰ ਨਾਮ ਕੇ ਧਾਰੀ ਪ੍ਰਿਯ ਸਭ ਭਵਨ ਨਾਮ ਕੇ ਸੰਗੁਦ ਨਾਮ ਕੇ ਸੰਗੁਦਰੇ ਸੁਨ ਸ਼੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੀ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸੁਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਕਰਮਣੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਹੈ ਸਭ ਸਤ ਵਾਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੁ ਕਰਨੇ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੁਤ ਸੁਭਾਵੇ ਸੋ ਵਰਤੀ ਆ ਬਿਸਮਨ ਬਿਸਮ ਭਾਈ ਬਿਸਮਾ ਜਿਨ ਬੂਝੈ ਤਾਇਆ ਸੁਹਾਗ ਪ੍ਰਭ ਕੈ ਰੰਗ ਰਾਜ ਜਿਨ ਰਹੇ ਗੁਰ ਕੈ ਵਚਨ ਪਦਾਰਥ ਲਹੇ ਹੋਏ ਦਾਤੇ ਤੂੰ ਕਟਨ ਹਾਰ ਜਾ ਕੈ ਸੰਥਰੈ ਸੰਸਾਰ ਜਨਕ ਹਰਿਉ ਸੋਵਟ ਭਾਗੀ ਜਨ ਕੈ ਸੰਗੇ ਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਣਤਾ ਬੁੱਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਵਸਤ ਮਾਹੇ ਨੇ ਵਸਤ ਵਡਾਈ ਤਾ ਕੋ ਭਿੰਨ ਨਾ ਕਹਿਣ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਛਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਸਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਤਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਲਸ ਕਰ ਕਰੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨ ਕੱਢ ਤਾਪ ਤਾ ਕੋ ਰਾਖ ਦੇ ਕਰਹਾਤ ਮਾਨਸ ਜਤਨ ਕਰਤ ਵੋ ਭਾਤ ਤਿਸਕੇ ਕਰਤਵ ਬਿਰਥ ਜਾਤ ਮਾਰਨ ਰਾਖੈ ਵਰਨਾ ਕੋਈ ਸਰਬ ਜੀ ਅੱਖਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪਰ ਹਲਕ ਵਿਰਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਚਵਰ ਨਾਹੀ ਦਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੀ ਮੰਤ ਨਾਮ ਮੈਂ ਨਾਮ ਸਮਾਨੀ ਉਠਤ ਬੈਠ ਸੋਵਤ ਨਾਮ ਕਉ ਨਾਨਕ ਜਨ ਕੈ ਸੁਧ ਕਾਮ ਬੋਲੋ ਜਾਜੇ ਬਾ ਦਿਨ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ ਕਰੈ ਭਗਤਾ ਤੁਮ ਕਹਿ ਚਾਈ ਪ੍ਰਭ ਆਪਣੇ ਸਿਉਰ ਰਹੈ ਸਮਾਏ ਜੋ ਹੋਆ ਉਤਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਬਚਾਨੈ ਤਿਸਕੀ ਮਹਿਮਾ ਕੌਣ ਬਕਾਨੂ ਤਿਸਕਾ ਗੁਣ ਕਹਿ ਨਾ ਜਾਨੂ ਆਠ ਪੈਰ ਪ੍ਰਭ ਸਹਿ ਹਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟ ਲੇਹੇ ਮੰਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਂ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸਾ ਪਾ ਮਿਟਾਵੈ ਅਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿਖ ਉਦਰੈ
नानक हर गुण गाओ अष्टपदी।

ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੇ ਬੰਧਨ ਕਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰ ਸਿੱਖਾ ਹਲਤ ਫਲ ਸੁਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ। ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵਿਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਿਕ ਵਾਰ ਗੁਰ ਕੋ ਬਲ ਜਾਓ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ, ਵੇਖੈ ਆਪ ਨਹੀਂ ਕਛ ਭਰਮ। ਸਹਿ ਸੁਸਿਆਨ ਪਲਿਆ ਨਾ ਜਾਈਏ, ਨਾਨਕ ਐਸਾ ਗੁਰਬਡ ਭਾਗੀ ਪਾਈਏ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ। ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖਾ ਤੁਮ ਪਤਿਆਨੇ। ਪੂਰਾ ਗੁਰ ਅਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਇ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ। ਜੇ ਬਾਏ ਕੁਸ਼ਟ ਅਨੇਕ, ਸਤਿਪੁਰਖ ਪੂਰਨ ਬਵੇਕ। ਕਾਹੂ ਬੋਲ ਨ ਪਹੁੰਚਤ ਪ੍ਰਾਣੀ, ਅਗਮ ਗੋਚਰ ਪ੍ਰਭ ਨਿਰਬਾਨੀ। ਨਿਰਾਹਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਿਨੈ ਨ ਪਾਈ। ਅਨਿਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਸਤ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ। ਇਹੋ ਹਰ ਰਸ ਪਾਵੈ ਜਨ ਹੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਉਸ ਪੁਰਖਾ ਨਾਹੀ ਕਦੇ ਬਿਨਾਸੁ, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਦੇ। ਉਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰੱਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੀ, ਨਾਨਕ ਭਰਮ ਦੁਖ ਤਹਿ ਤੇ ਨਾਸੀ। ਤਪਤ ਮਾਇ ਠਾਠ ਵਰਤਾਈ, ਅਨੰਦ ਭਇਆ ਦੁਖ ਨਾਟੇ ਭਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁੱਕਾ ਨਿਰਭਉ ਹੋਏ ਬਸੇ, ਸਗਲ ਬਿਆਤ ਮਨ ਤੇ ਖੈ ਨਸੀ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁੱਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਪ ਸ੍ਰਵਨ। ਨਿਰਗੁਣ ਆਪ ਸਰ ਗੁਣ ਪੀਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭਾ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਇੱਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨਿਕ ਬਾਰ ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਚਾਰ। ਹਰ ਹਰ ਨਾਮ ਕਮਾਵਨਾ, ਨਾਨਕਿਓ ਧਨ ਸਾਰ। ਉਸਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰੂਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਧ ਮੈਂ ਉਲਧਾਰੂ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰਵਥ। ਇਹ ਧਨ ਸੰਚੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਏਕ ਆਸ ਰੱਖੋ ਮਨ ਬਾਹੇ, ਸਰਵ ਰੂਪ ਨਾਨਕ ਮਿਟ ਜਾਹੇ। ਜਿਸ ਧਨ ਕਉ ਚਾਰ ਕੁੰਟ ਉਟਤਾਵੈ, ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨਿਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਕਦ ਲਾਏ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ।
मन प्रभु तू हर कह नाई दा जिस ताव ता बैठाई ताको बिघन न लागे कोई जा कैर देव से हर सोई कल ताती ठांडा हर नाऊ सिमर सिमर सदा सुख पाओ पाओ बिन सह पूरण हुए आसु भगत पाया तुम प्रगास चित कर जाए वैसे अविनाशी कहो नान काटी जमपासी तत् विचार कहे जन साचा जन्म मरे सूखा चूकाचा आवा गवन मिटे प्रभ सेव आप त्याग शरण गुरुदेव यों रतन जन्म का हुए उधार हर हर सिमर प्राण आधार अनिक उपावना छूटन हारे सिमरत शास्त्र वेद विचारे हर की भगत करहु मन लाए मन वंचित नानक फल पाए संग न चालस तेरे तना तू क्या लपटावे मूर्ख मना सुत मीत कुटंबर बनता इनते कहो तुम कवन सनाता राज रंग माया विस्तार इनते कहो कवन छुटकार आस हस्ती रथ सवारी झूठा डंप झूठ पासारी जिन दिए तिस बुझे न बिगाना नाम विसार नानक पछताना गुर की मातू ले आने भगत बिना बहु डूबे सियाने हर की भगत करो मन मीत निर्मल होए तुम्हारो चीत चरण कमल राखो मन माहे जन्म जन्म के किल बिक जाहे आप जपहो अवरा नाम जपावो सुनत कहत रहत गत पावो सार भूत शतहर को नाओ नानक सहज सुभाए नानक गुण गाओ गुण गावत तेरी उत्तर सुमैल बिन सुजाए हम मैं विख फैल हो हे अचिंत बसै सुख नाल सास गुरा सर नाम सुमाल छाड़ सियानब सगली मना सास पावे सच तना हर पूंजी संच करु व्यवहार इहां सुख दरगह जयकार सर्व निरंतर एको देख कहो नानक जाके मस्तक लेख एको जापे को सालाहे सिमर एको मन आहे एक सके गुण गाओ अनंत मन तन जापे एक भगवंत एको एक एक हर आप पूर्ण पूरे हो प्रभ्याप अनिक विस्तार एक ते पहे एक अराध प्राचत गए मन तन अंतर एक प्रभ राता गुर प्रसाद नानक एक जाता सलोक फिरत फिरत प्रभ आया परया तो शरणाए नानक की प्रभ बेनती अपनी भगती लाए अष्टपदी जाचक जन जाचे प्रवदान कर कृपा देवो हर नाम साध जना की मांगो तूर पार ब्रह्म मेरी श्रद्धा पूर सदा सदा प्रभ के गुण गावो सास सास प्रभ तुम्हें त्याओ चरण कमल स्यों लागे प्रीत भगत करूं प्रभ की नित नीत एको टेको आधार नानक मांगे नाम प्रभ सारु प्रभ की दृष्ट महासुख हुए हर रस पावे बिरला कोए जिन चाखिया से जन तृप्तानी पूर्ण पुरख नहीं डोलानी सुपार परे प्रेम रस चरंग उपजय चाओ साध कै संग परे शरणवान सब त्याग अंतर प्रगास अंदिन लिवलाग बडभागी जपया प्रभु सोए नानक नाम रत्ते सुख होए सेव की मनसा पूरी पई सतगुर ते निर्मल मत लई जन को प्रभ होयो दयालु सेवक कीनो सदा निहाल बंधन काट मुक्त जन भया जन्म मरण दुख भ्रम गया इच पुन्नी शरदा सब पूरी रव रहया सत्संग हजूरी जिसका साथ इन लिया मिलाई ना

ਕਿਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਗੋਬਿੰਦ ਲਾਲਖੈ। ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਕਾਢੈ। ਗੁਰਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹਿ ਨਾਮ ਜਪਾਵੋ। ਭਗਤ ਭਾਈ ਧਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ। ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ। ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ

ਪਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹੈ ਸੁਆਓ ਪਾਠ ਪਹਿਰ ਪ੍ਰਭ ਭੇਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਵਸਾਓ ਮਨ ਇੱਛੇ ਨਾਨਕ ਫਲ ਪਾਵੋ ਹਲ

ਹੋਰ ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫੇਰਾਹੇ, ਅਸੰਖ ਮਲੇਸ਼ ਮਲ ਪਖ ਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਾਹੇ ਸਿਰ ਭਾਰ, ਹੋਏ ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾਏ ਉਤਰ ਸੁਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਤ ਹੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸੁਅਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀ, ਕਿਉ ਵਰ ਨੇ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੀ ਕੋ ਆਪਉ ਜਾਣੈ, ਅੱਗੇ ਗਇਆ ਨਾ ਸੋ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ, ਥਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਾਂ ਕਹਿਣ ਕਤੇਬਾ, ਅਸਲੋ ਇੱਕ ਧਾਤ, ਲਿਖਾ ਹੋਏ ਤਾਂ ਲਿਖੀਐ, ਲਿਖੈ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ ਹੈ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਪਵਹ ਹੈ ਸਮੁੰਦ ਨਾ ਜਾਣੀਐ ਹੈ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨ ਹੋਣਾ ਵੀ ਸੁਰਾ ਹੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਣ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜਿਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਹੈ ਜੋਧ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟਾ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ, ਆਖੈ ਹੈ ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਲਾਹ, ਨਾਨਕ ਪਾਤ ਸਾਹੀ ਪਾਤ ਸਾਹ,
अमुल गुण अमुल वापार अमुल वापारिये अमुल भंडार अमुल आवह अमुल लय जाहे अमुल पाए अमुला समाहे अमुल धर्म अमुल दीबाण अमुल तुल अमुल परवान अमुल बख्शीस अमुल निशान अमुल करम अमुल फुरमान अमुलो अमुल आखिया न जाए आख आख रहे लेवलाए आख है वेद पाठ पुराण आख है पढ़े कर है वख्याण आख है बरमे आख है इंद आख है गोपी तय गोविंद आख है ईश्वर आख है सिद्ध आख है किते किते बुद्ध आख है दानव आख है देव आख है सुर नर मुन जन सेव किते आख है आखण पाहे किते कह कह उठ उठ जाहे किते किते होर करे ता आख ना सौका है केई के जे बड़ पावे ते बड़ होए नानक जाने साचा सोए जे को आख है बोल बेगाड़ ता लिखिए सिर गावारा गावार सोदर की हा सो घर की हा जित बह सर्ब संभाले वाजे नाद अनेक असंखा केते वावण हारे केते राग परिस्यो कहिए न केते गावण हारे गावे तुहन पौन पणि बै संत्र गावे राजा धर्म दुआरे गावे चित गुप्त लेख जाने लेख लेख धर्म विचारे गावह ईसर ब्रह्मा देवी सोहन सदा सुवारे गावह इंद इंदासन बैठे देवत्या दर नाले गावह सिद्ध समाधि अंदर गावन साध विचारे गावन जति सती संतोखी गावह वीर करारे गावन पंडित पढ़न रखी सर जुग जुग वेदा नाले गावह मोहनिया मन मोहन सुरगा मश पयाले गावन रतन उपाए तेरे आठ साठ तीरथ नाले गावह जोध महाबल सूरा गावह खानी चारे गावह खंड मंडल वार पंडा कर कर रखे तारे से तुदनो गावह जो तुद पावन रते तेरे भगत रसाले होर के ते गावन से मैं चेतना आवन नानक क्या विचारे सोई सोई सदा सच साहिब साचा साची नाई है पी होसी जाए न जासी रचना जिन रचाई रंगी रंगी भांति कर कर जिन सी माया जिन उपाई कर कर वेखै कीता अपना जिव तिस दी वड्याई जो तिस भावै सोई करसी हुक्म ना करना जाई सो पात साहो साहा पात साहेब नानक रहन रजाई मुंदा संतोख सरम पात चोली ध्यान की करह बेपूत खिंथा काल कुआरी काया जुगत डंडा प्रतीत आई पंथी सगल जमाती मन जीत जग जीत आदेश तिसै आदेश आद अनिल अनाद अनाहत जुग जुग एको वेस भुगत ज्ञान दया भंडारण घट घट वाजह नाद आप नाथ नाथी सब जाति रिद सिद्ध अवरा साध संजोग विजोग दोए कार चलावै लिखे आवै भाग आदेश तिसै आदेश आद अनिल अनाद अनाहत जुग जुग एको वेस एका माई जुगत व्याई तिन चेले प्रवान एक संसारी एक भंडारी एक लाए दीबाण जिव तिस भावै तिवै चलावै जिव होवै फुरमान ओ वेखै उना नदर न आवै बहुता एहो वेडाण आदेश तिसै आदेश आद अनिल अनाद अनाहत जुग जुग एको वेस आसन लोए लोए भंडार जो किश पाया सो एका वार कर कर वेखै सिरजनहार नानक सच्चे की साची कार आदेश तिसै आदेश आद अनिल अनाद अनाहत जुग जुग एको वेस एक दूजी बाहु लख होहे लख होवै लख वीस लख लख गेड़ा आखिया है एक नाम जगदीस एक राह पत पवड़िया चढ़िया होए अकीस
ਸੁਣ

ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ, ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵਹੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਬਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਗੁਰਗੱਦੀ ਤੇ ਵਿਰਾਜਮਾਨ ਹਾਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀਆਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ੇ ਨੇ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ ਮਹਾਰਾਜ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਭ ਦੀ ਹਾਜ਼ਰੀ ਲੇਖੇ ਲਾਓ ਮਹਾਰਾਜ ਜੀ ਘਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀਆਂ ਹਾਜ਼ਰੀਆਂ ਭਰੀਆਂ ਆਪ ਜੀਆਂ ਦੇ ਚਰਨ ਪਰਸੇ ਸਤਿਗੁਰੂ ਜੀ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ ਸਤਿਗੁਰੂ ਜੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਨਾਮ ਦਾ ਪ੍ਰਕਾਸ਼ ਕਰਨਾ ਦੁੱਖਾਂ ਦਾ ਨਾਸ਼ ਕਰਨਾ ਬੱਚਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਸਤਿਗੁਰੂ ਜੀ ਸ਼ੁਕਰ ਹੈ ਮਹਾਰਾਜ ਜੀ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਮਹਾਰਾਜ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗ ਦੇ ਰਸਨੀ ਯੋਗ ਹੋਵੇ ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਰਸਤਾਂ ਦਰਗਾਹੋਂ ਭੇਜਣੀਆਂ ਮਹਾਰਾਜ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰ ਜੀ ਰਹਿਮਤ ਕਰਨ, ਆਪ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ, ਤਿਨ੍ਹਾਂ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤਨ ਪਾਈਏ ਨਾਨਕਾ ਸੇਦਨ ਹੋਵੇ ਛਾਰ
1: ਗਿਆਨ ਨਾ ਗਲੇ ਢੂੰਡੀਏ ਕਥਨਾ ਕਰਨਾ ਸਾਰ ਕਰਮ ਲੈ ਤਾਂ ਪਾਈਏ ਹੋਰ ਇੱਕ ਮਤ ਹੁਕਮ ਖੁਆਰ ਪੌੜੀ ਨਜ਼ਰ ਕਰੇ ਜੀ।

ਕੜਵਾ ਰੋਲੇ ਬਹੁਤ ਅਨੰਤ ਲਾਟੂ ਮਾਂ ਦਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਸਾ ਸੂਹੇ ਚੜ ਪਵਾਈਏ ਜੰਤ ਸੂਹੇ ਚੜ ਪਵਾਈਏ।

ਕੀ ਮੁਸਲਮਾਨ ਕੀ ਪੀੜਾ ਪਏ ਘੁਮਿਆਰ ਘੜ ਪਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਏ ਬੱਪੜੀ ਚੜ ਚੜ ਪਵੇ ਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ

ਸੰਧਿਆਬਾਦੰ ਸਿਲ ਪੂਜ ਮਗਲ ਸਮਾਧੰ ਮੁਗ ਝੂਠ ਰੁਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਲਾ ਟੰਗ ਦੋ ਧੋਤੀ ਬਸ ਪਾਟੰਗ ਜੇ ਜਾਣਸ ਬਰਮੰ ਕਰਮੰ ਸਭ ਹੋ ਕੁਟਣ ਸਚੋ।

0: ਇੱਕ ਨੀ ਦੁੱਧ ਸਮਾਈ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਇਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਜ ਕਰੇ ਆਪ ਜਾਏ ਫਿਰ ਰੱਖੇ ਆਪ।

ਸਤਿਕਾਰ ਗੁਰੂ ਕੀ ਸਾਜਨੇ ਵਾਜੀ ਪਰਮ ਪਿਆਰੀ ਸਤ ਸਿੰਘ ਨੂੰ ਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀ ਪਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਨ ਕੀਤਾ ਜੀ। ਪਾਵਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀਤਨਾ ਪਾਸੋਂ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ

0: ननको ओसी सच जेह सतगुर सिमरंत नयन के तिमर मिटहे खिनो जेह सतगुर सिमरंत हृदय हर नाम दिनो दिनो जेह सतगुर सिमरंत जी की तपत मिटावा जेह सतगुर सिमरंत रिद्ध सिद्ध नव निध पावा सोई रामदास गुर बल पाण मिल संगत धन धन करहो जी सतगुर लग प्रभु पाई सो सतगुर सिमरहो नरहो कन हर बूंद बसर मावल कुसम बसंत गुणंत नयावा रव सस किरण उदर सागर को गंग तरंग अंत को पावा रुद्र ध्यान ज्ञान सतगुर का कब जन पल उन्हें जो गावा पले अमरदास गुण तेरे तेरी उपमा तोहे बण आवा ना हो जती सती नहीं पड़िया मूर्ख मुगदा जन्म भया प्रणवत नानक तिन की सरना जिन तू नाही विसरिया अमा दृष्ट सब करे हरे अग पाप सकल मल काम क्रोध अर लोभ महो वस करे सबे बल सदा सुख मन वसा दुख संसार खोवा गुर नव नत दरियाओ जन्म हम काल खुतुआ सुखो टल गुर सेविया अहनस सहज सबाए दर्शन परसे गुरु का जन्म मरण दुख जाय सतनाम श्री वाहिगुरु साहिब जी सोरठ महला पंजवां गुरपुरा भेट्यो वड भागी मन है भया परगासा कोई ना पहुंचन हारा दूजा अपने साहिब का भरवासा गुरपुरा भेट्यो वड भागी मन है पया परगासा कोई ना पहुंचन हारा दूजा अपने साहिब का परवासा अपने सतगुर का बलहारा आगा सुख पाशा सुख सहजा कर आनंद हमारा रहाओ अंतर जामी करण हारा सोई खसम हमारा निरपहो पय गुरचरणी लागे एक राम नाम आधारा सफल दर्शन अकाल मूर्त प्रभ है पी होवन हारा कंठ लगाए अपने जन रख अपनी प्रीत प्यारा वड़ी वड़ियाई अचरज सुभा कारज आया रसे नानक कौ गुर पूरा भेट्यो सगले दुख बिनासे वड़ी वड़ियाई अचरज सुभा कारज आया रसे नानक कौ गुर पूरा भेट्यो सगले दुख बिनासे वाहिगुरु जी का खालसा वाहिगुरु जी की फतेह जुग हो जुग अटल तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारियो साध संगत जियो वड्या भागा वाले हो रोजाना अमृत वेड़े अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो अज भी सतगुरां बख्शिश कीती सुभाग समां सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कारयोग भाई साहिब भाई हरभजन सिंह जी लहरी साहब उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है ओ पावन हुक्म धन गुरु अर्जन साहब महाराज दिन दुनिया दे मालक सचे पातशाह शांति दे पौन शहीदां दे सरदार बाणी के बहित उन्हां दी रसना तो उच्चारण किया होया ये पावन शब्द राग सोरठ धन गुरु ग्रंथ साहब महाराज जी दे 609 अते 10 अंग ते सबायमान आओ गुरमुखो अज मेरे सतगुरां ने इस पावन शब्द विच की बख्शिश रहमतां कीतियां ने। विचार की आरंभता तो पहले एक बारी मन बिरतियां जरूर एकागर कर लईए। रसना की पवित्रता वास्ते मन की एकाग्रता वास्ते एक बार करो कृपा दियो असीस ते आखो जी सतनाम श्री वाहेगुरु साहिब जी फिर बख्शिश करो ते आखो जी सतनाम श्री वाहेगुरु साहिब जी। पावन शब्द रहाओ की पंक्ति विच मेरे सतगुरु जिक्र कर रहे ने अपने सतगुरु का बलहारा आगा सुख पाशा सुख सहजा कर आनंद हमारा। महाराज जी कहते मैं अपने सतगुरु तो बलहार जाना है क्योंकि सतगुरु की कृपा दे नाल साढ़े जीवन विच सुख आनंद खुशियां अते खेड़े आ जाते। आगे दे अर्थ विद्वाना ने कीते ने जदो बंदा इस लोक विच रहिंदा है उदो भी सुख बनिया रहे ते परलोक गुरु की कृपा दे नाल महाराज जी कहने मेरी जिंदगी विच आ जड़ा समा बतीत करे इहदे विच भी सुख बनिया रहिंदा ते जदो गुरु कृपा करदा ना जिहड़ा आउण वाला समा भविख्यत काल उहदे विच भी सतगुरु ਸੁੱਖਾਂ ਦੀਆਂ ਦਾਤਾਂ ਦਾ ਪ੍ਰਬੰਧ ਕਰ ਦੇ। ਹਰੇਕ ਬੰਦਾ ਸੁੱਖ ਦੀ ਭਾਲ ਵਿੱਚ ਹੈ, ਸੁੱਖ ਦੀ ਭਾਲ। ਅੱਜ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ, ਜੇ ਬੱਚੇ ਨੂੰ ਪੜ੍ਹਾ ਰਹੇ ਹਾਂ, ਉਹਦੇ ਪੜ੍ਹਨ ਦਾ ਇੱਕੋ ਇੱਕ ਮਕਸਦ ਹੈ ਵੀ ਚੱਲ ਅੱਜ ਚਾਰ ਅੱਖਰ ਪੜ੍ਹ ਲਿਖ ਜਾਏ, ਕਿਤੇ ਸੋਹਣੀ ਜੌਬ ਮਿਲ ਜਾਏਗੀ, ਚਾਰ ਟਕੇ ਕਮਾਉਣ ਜੋਗਾ ਹੋ ਜਾਏਗਾ, ਆਪ ਵੀ ਸੁੱਖ ਨਾਲ ਜ਼ਿੰਦਗੀ ਬਤੀਤ ਕਰੇਗਾ, ਸਾਨੂੰ ਵੀ ਬੁਢੇਪੇ ਵਿੱਚ ਸੁੱਖ ਦੇ ਦੇਗਾ। ਹਰੇਕ ਬੰਦਾ ਕੋਈ ਕੰਮ, ਜੇ ਤੁਸੀਂ 8 ਘੰਟੇ ਕੰਮ ਕਰ ਰਹੇ ਹੋ, ਉਹਦਾ ਇੱਕੋ ਮਕਸਦ ਹੈ ਵੀ ਚਲੋ ਚਾਰ ਟਕੇ ਕਮਾਵਾਂਗੇ, ਜ਼ਿੰਦਗੀ ਵਿੱਚ ਸੁੱਖ ਆ ਜਾਏਗਾ, ਮਾਇਆ ਆ ਜਾਏਗੀ ਤੇ ਸੁੱਖ ਆ ਜਾਣਗੇ, ਸਹੂਲਤਾਂ ਆ ਜਾਣਗੀਆਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬੰਦੇ ਅਸਲ ਦੇ ਵਿੱਚ ਅਸਲੀ ਸੁੱਖ ਦਾ ਹਾਲੇ ਤੱਕ ਤੈਨੂੰ ਪਤਾ ਨਹੀਂ ਹੋ ਲੱਗਾ। ਅਸਲੀ ਸੁੱਖ ਜਿਹੜਾ, ਕਿਉਂਕਿ ਜੇ ਪਦਾਰਥਾਂ ਵਿੱਚੋਂ ਸੁੱਖ ਮਿਲਦਾ ਹੋਵੇ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਇੱਕ ਸਗਲੀ ਦਾ, ਇੱਕ ਸੰਸਾਰ ਦਾ, ਦੇਸ਼ ਦਾ ਰਾਜਾ ਬਣ ਗਿਆ ਬੰਦਾ। ਜਦੋਂ ਰਾਜਾ ਬਣਦਾ ਨਾ, ਫਿਰ ਪੈਸੇ ਦੀ ਕਮੀ ਨਹੀਂ ਰਹਿੰਦੀ, ਧਨ ਦੌਲਤ ਦੀ ਕਮੀ ਨਹੀਂ ਰਹਿੰਦੀ, ਹੀਰੇ ਜਵਾਹਰਾਤਾਂ ਦੀ ਕਮੀ ਨਹੀਂ ਰਹਿੰਦੀ, ਨੌਕਰ ਚਾਕਰਾਂ ਦੀ ਕਮੀ ਨਹੀਂ ਰਹਿੰਦੀ, ਘਰ ਦੇ ਵਿੱਚ ਫੌਜਾਂ ਦੀ ਕਮੀ ਨਹੀਂ ਰਹਿੰਦੀ, ਸਾਰਾ ਕੁਝ ਹੀ ਆ ਜਾਂਦਾ, ਸਾਰਾ ਕੁਝ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਜਿੰਨਾ ਉਹ ਇੱਕ ਦੇਸ਼ ਦਾ ਰਾਜਾ ਦੁਖੀ, ਉਨਾ ਆਮ ਬੰਦਾ ਦੁਖੀ ਨੇ। ਸਵਾਲ ਪੈਦਾ ਹੁੰਦਾ, ਉਹਦੇ ਦੁੱਖ ਦਾ ਕਾਰਨ ਕੀ? ਕਿਉਂਕਿ ਮਾਇਆ ਨਾਲ ਹੀ ਸੁੱਖ ਮਿਲਦਾ। ਮਹਾਰਾਜ ਕਹਿਣ ਲੱਗੇ ਨੇ, ਮਾਇਆ ਦੇ ਨਾਲ ਸਹੂਲਤਾਂ ਮਿਲ ਸਕਦੀਆਂ ਨੇ ਕੁਝ ਸਮੇਂ ਦਾ। ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਮਾਣ ਹੈ, ਕਹਿੰਦੇ ਨੇ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਦੋ ਹੀ ਪੰਗਤੀਆਂ ਨੇ ਪਰ ਰਾਜ ਬੜਾ ਗਹਿਰਾ ਛਪਾਇਆ ਮਹਾਰਾਜ। ਮਹਾਰਾਜ ਕਹਿਣ ਲੱਗੇ, ਮਾਈ ਕਹਿੰਦੇ ਨੇ ਸੰਸਾਰ ਦੇ ਲੋਕਾਂ, ਮਾਈ ਮਾਇਆ ਛਲ, ਜਿਹੜੀ ਮਾਇਆ ਹੈ ਨਾ, ਉਹ ਤੇਰੇ ਨਾਲ ਛਲ ਕਰ ਰਹੀ, ਤੇਰੇ ਨਾਲ ਠੱਗੀ ਮਾਰ ਰਹੀ, ਤੈਨੂੰ ਭੁਲੇਖੇ ਵਿੱਚ ਪਾ ਰਹੀ, ਛਲ ਕਰ ਰਹੀ ਤੇ ਪਿੱਛੇ ਜੀ ਕਿਵੇਂ। ਕਹਿਣ ਲੱਗੇ ਵੀ ਜਦੋਂ ਬੰਦਾ ਕਿਤੇ ਧੁੱਪੇ ਤੁਰਿਆ ਜਾਂਦਾ ਹੋਵੇ ਨਾ, ਧੁੱਪੇ, ਤਿੰਨ ਉਦਾਹਰਣਾਂ ਦਿੱਤੀਆਂ ਨੇ, ਮੇਘ ਕੀ ਛਾਇਆ, ਬੱਦਲਾਂ ਦੀ ਛਾਂ, ਤ੍ਰਿਣ ਕੀ ਅਗਨ, ਘਾਹ ਦੀ ਅੱਗ, ਹੜਕਾ ਜਲ ਤੇ ਹੜ੍ਹ ਦਾ ਆਇਆ ਆਇਆ ਪਾਣੀ। ਤਿੰਨ ਉਦਾਹਰਣਾਂ ਦਿੱਤੀਆਂ ਮਹਾਰਾਜ ਜੀ ਨੇ ਇਸ ਮਾਇਆ ਦੇ ਸੁੱਖ ਦੀ। ਕਹਿਣ ਲੱਗੇ ਵੀ ਜਦੋਂ ਬੰਦਾ ਕਿਤੇ ਧੁੱਪੇ ਤੁਰਿਆ ਜਾਂਦਾ ਹੋਵੇ ਨਾ, ਤੇ ਕਈ ਵਾਰੀ ਆਕਾਸ਼ ਦੇ ਵਿੱਚ ਜਿਹੜੇ ਬੱਦਲ ਨੇ ਨਾ, ਉਹ ਸੂਰਜ ਦੇ ਸਾਹਮਣੇ ਆ ਜਾਂਦੇ, ਤੇ ਜਦੋਂ ਸੂਰਜ ਦੇ ਸਾਹਮਣੇ ਬੱਦਲ ਆ ਜਾਂਦੇ ਨੇ, ਬੰਦੇ ਦੇ ਸਿਰ ਤੇ ਛਾਂ ਆ ਜਾਂਦੀ, ਤੇ ਬੰਦਾ ਨੂੰ ਬੜਾ ਸਕੂਨ ਮਿਲਦਾ ਵੀ ਆਹ ਸੂਰਜ ਦੀ ਤਪਸ਼ ਮੇਰੇ ਸਿਰ ਤੇ ਪੈ ਰਹੀ ਸੀ, ਸਰੀਰ ਤੇ ਪੈ ਰਹੀ ਸੀ, ਬੱਦਲਾਂ ਨੇ ਛਾਂ ਕਰ ਦਿੱਤੀ। ਪਰ ਮਹਾਰਾਜ ਕਹਿਣ ਲੱਗੇ, ਤੇਰੇ ਮਨ ਦਾ ਭੁਲੇਖਾ ਹੈ, ਇਸ ਬੱਦਲਾਂ ਦੀ ਛਾਂ ਨੇ ਹਮੇਸ਼ਾ ਤੇਰੇ ਤੇ ਨਹੀਂ ਰਹਿਣਾ। ਆਪ ਕਈਆਂ ਦੇ ਸਿਰ ਦੇ ਉੱਤੇ ਛਾਂ ਕਰਕੇ ਆਈ, ਅੱਗੇ ਬੱਦਲ ਤੁਰਿਆ ਜਾਂਦਾ, ਅੱਗੇ ਨਿਕਲਦਾ ਜਾਂਦਾ। ਸੂਰਜ ਦੇ ਸਾਹਮਣੇ ਬੱਦਲ ਆਇਆ ਸੀ, ਸਾਡੇ ਤੇ ਛਾਂ ਹੋ ਗਈ, ਬੱਦਲ ਅੱਗੇ ਨਿਕਲ ਗਿਆ, ਤੁਰਿਆ ਜਾਂਦਾ, ਸੂਰਜ ਦੀਆਂ ਫਿਰ ਕਿਰਨਾਂ ਸਾਡੇ ਸਿਰ ਤੇ ਪੈਣ ਲੱਗ ਪਈ। ਕਹਿਣ ਲੱਗੇ, ਜਿਵੇਂ ਬੱਦਲਾਂ ਦੀ ਛਾਂ ਹਮੇਸ਼ਾ ਤੈਨੂੰ ਸਕੂਨ ਨਹੀਂ ਦੇ ਸਕਦੀ ਕੋਈ ਸਮੇਂ ਬਾਅਦ, ਇਸੇ ਤਰ੍ਹਾਂ ਜਿਹੜੀ ਮਾਇਆ ਦਾ ਸੁੱਖ ਹੈ ਨਾ, ਇਹ ਵੀ ਸਦਾ ਤੈਨੂੰ ਸਕੂਨ ਸੁੱਖ ਨਹੀਂ ਦੇ ਸਕਦਾ। ਇੱਕ ਹੋਰ ਪ੍ਰਮਾਣ ਸਾਂਝਾ ਕਰਾਂ, ਤਿੰਨ ਚੀਜ਼ਾਂ ਦੀ ਉਮਰ ਮਹਾਰਾਜ ਨੇ ਬਹੁਤ ਘੱਟ ਦੱਸੀ ਜੀ, ਤਿੰਨ ਚੀਜ਼ਾਂ, ਤਿੰਨ ਚੀਜ਼ਾਂ, ਉਹ ਕਿਹੜੀਆਂ ਕਿਹੜੀਆਂ ਨੇ? ਇੱਕ ਫੁੱਲ ਦੀ, ਇੱਕ ਜਵਾਨੀ ਦੀ, ਇੱਕ ਧਨ ਦੀ। ਇਹ ਬਹੁਤ ਘੱਟ ਸਮੇਂ ਵਾਸਤੇ ਇੱਕ ਬੰਦੇ ਕੋਲ ਟਿਕੀ ਰਹੇ ਨੇ। ਹਜ਼ੂਰ ਦੇ ਬਾਣੀ ਵਿੱਚ ਬੋਲ ਨੇ, ਧਨ ਜੋਬਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ। ਨਾਠੀ ਅੜੇ ਦੇ ਅਰਥ ਪਤਾ ਕੀ ਨੇ? ਨੱਠ ਜਾਣਾ। ਆਪੋ ਆਪਣੇ ਇਲਾਕਿਆਂ ਦੀ ਬੋਲੀ ਮਾਲਵੇ ਵਿੱਚ ਆਪਾਂ ਕਹਿ ਦਿੰਦੇ ਹਾਂ ਵੀ ਬੰਦਾ ਭੱਜ ਗਿਆ, ਮਾਝੇ ਵਾਲੇ ਕਹਿ ਦਿੰਦੇ ਨੇ ਨੱਠ ਗਿਆ, ਹੋਰ ਕਿਸੇ ਇਲਾਕੇ ਦੀ ਬੋਲੀ ਉਹ ਕਹਿੰਦੇ ਨੇ ਦੌੜ ਗਿਆ। ਅਰਥ ਇੱਕੋ ਹੀ ਨੇ। ਨੱਠ ਗਿਆ ਦੇ ਅਰਥ ਨੇ ਭੱਜ ਜਾਣਾ, ਭੱਜ ਗਿਆ ਦੇ ਅਰਥ ਨੇ ਦੌੜ ਜਾਣਾ, ਦੌੜ ਗਿਆ ਅਰਥ ਨੇ ਬੰਦਾ ਭੱਜ ਗਿਆ। ਅਰਥ ਇੱਕੋ ਹੀ। ਨਾਠੀ ਅੜੇ ਦਿਨ ਚਾਰ, ਕਹਿਣ ਲੱਗੇ ਜਿਹੜਾ ਫੁੱਲ ਹੈ ਨਾ ਫੁੱਲ, ਉਹ ਸਵੇਰੇ ਤੁਸੀਂ ਤੋੜ ਕੇ ਲਿਆਓ, ਗਮਲੇ ਵਿੱਚ ਰੱਖੋ, ਪਾਣੀ ਜੇ ਪਾ ਦਿਓ ਗਮਲੇ ਵਿੱਚ ਤੇ ਥੋੜਾ ਜਿਹਾ ਦੋ ਚਾਰ ਘੰਟੇ ਵੱਧ ਕੱਢ ਦੇ, ਨਹੀਂ ਤੇ ਫੁੱਲ ਨੂੰ ਸਵੇਰੇ ਤੋੜੋ ਤੇ ਸ਼ਾਮ ਤੱਕ ਕੁਮਲਾ ਜਾਂਦਾ, ਉਹਦੀ ਵਿਚਾਰੀ ਦੀ ਉਮਰ ਇੰਨੀ ਕੁ। ਜਿਵੇਂ ਫੁੱਲ ਹਮੇਸ਼ਾ ਖਿੜਿਆ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਮਾਇਆ ਦੇ ਨਾਲ ਲਿਆਂਦੇ ਹੋਏ ਸੁੱਖ ਸਦਾ ਨਹੀਂ ਰਹਿ ਸਕਦਾ। ਜਵਾਨੀ ਨੂੰ ਬੰਦਾ ਲੱਖ ਯਤਨ ਕਰੇ ਵੀ ਮੈਂ ਸਾਂਭ ਕੇ ਰੱਖ ਲਾਂਗਾ, ਨਹੀਂ ਜਾਣ ਦੇਵਾਂ, ਪਰ ਸੰਸਾਰ ਦੇ ਵਿੱਚ ਉਹ ਸਮਾਂ ਆਉਂਦਾ ਇਹ ਜਵਾਨੀ ਸਾਡੇ ਕੋਲ ਚਲੀ ਜਾਂਦੀ। ਬੰਦਾ ਬੜੇ ਯਤਨ ਕਰਦਾ ਆਪਣੀ ਬਾਡੀ ਨੂੰ ਕਾਇਮ ਰੱਖਣ ਵਾਸਤੇ ਵੀ ਮੈਂ ਜਵਾਨੀ ਨੂੰ ਜਾਣ ਨਹੀਂ ਦੇਵਾਂਗਾ, ਖੁਰਾਕ ਦਾ ਧਿਆਨ ਰੱਖਦਾ, ਕਸਰਤ ਦਾ ਧਿਆਨ ਰੱਖਦਾ, ਜੇ ਚੰਗੀ ਗੱਲ ਰੱਖਣਾ ਚਾਹੀਦਾ, ਪਰ ਇਸ ਕਰਕੇ ਨਹੀਂ ਵੀ ਮੈਂ ਜਵਾਨੀ ਨੂੰ ਨਹੀਂ ਜਾਣਦਾ, ਨਹੀਂ। ਜਿੰਨਾ ਮਰਜ਼ੀ ਬੰਦਾ ਲੱਖ ਯਤਨ ਕਰ ਲਏ, ਜਿਹੋ ਜਿਹੀ ਮਰਜ਼ੀ ਖੁਰਾਕਾਂ ਖਾ ਲਏ, ਜਿੰਨੀ ਮਰਜ਼ੀ ਕਸਰਤ ਕਰ ਲਏ, ਜੋ ਮਰਜ਼ੀ ਕਰ ਲਏ, ਪਰ 50 ਸਾਲ ਦੀ ਉਮਰ ਹੋਣ ਤੋਂ ਬਾਅਦ ਤੁਹਾਡੇ ਪੈਰਾਂ ਦੀ ਚਾਲ ਦੱਸਦੇਗੀ ਵੀ ਜਵਾਨੀ ਚਲੇਗੀ। ਪੱਗ ਖਿੱਸੇ ਸੱਠੀ ਕੇ ਬੁਢੇਪਾ, 85 ਪੱਗ ਖਿੱਸੇ, 85 ਦਰਸ ਨੇ 50 ਸਾਲ ਦੀ ਬੰਦੇ ਦੀ ਉਮਰ ਹੋ ਜਾਂਦੀ ਨਾ, ਇਹਦੇ ਪੈਰ ਡੱਗ ਮੰਗਾਉਣ ਲੱਗ ਪੈਂਦੇ। ਹੁਣ ਇੱਕ 25 ਸਾਲ ਦਾ ਜਵਾਨ ਤੁਰ ਰਿਹਾ ਹੋਵੇ, ਭੱਜ ਰਿਹਾ ਹੋਵੇ, 50 ਸਾਲ ਦਾ ਬੰਦਾ ਉਹਦਾ ਮੁਕਾਬਲਾ ਥੋੜਾ ਕਰ ਲੈ, ਕਿਉਂਕਿ ਜਵਾਨੀ ਚਲੇਗੀ। ਬੰਦੇ ਨੇ ਜਵਾਨੀ ਨੂੰ ਦਿਖਾਉਣ ਵਾਸਤੇ ਫਿਰ ਆਪਣੇ ਚਿੱਟੇ ਵਾਲਾਂ ਨੂੰ ਕਾਲਾ ਕਰ ਲਿਆ ਵੀ ਮੈਂ ਲੋਕਾਂ ਨੂੰ ਦੱਸ ਸਕਾਂ ਵੀ ਮੈਂ ਜਵਾਨ। ਮਹਾਰਾਜ ਕਹਿਣ ਲੱਗੇ ਨੇ ਚੱਲ ਕੋਈ ਨੀ, ਵਾਲਾਂ ਨੂੰ ਕੇਸਾਂ ਨੂੰ ਚਿੱਟੇ ਕਰ ਲਿਆ, ਪਰ ਮੂੰਹ ਦੀਆਂ ਝੁਰੜੀਆਂ ਦੱਸ ਦੇਣਗੀਆਂ ਵੀ ਇਹਦੀ ਜਵਾਨੀ ਹੁਣ ਇਹਦੇ ਹੱਥੋਂ ਨਿਕਲ ਗਈ। ਜਿੰਨੇ ਮਰਜ਼ੀ ਰੰਗ ਬਰੰਗੇ ਕੱਪੜੇ ਪਾ ਲਏ ਬੰਦਾ ਵੀ ਮੈਂ ਜਵਾਨ ਲੱਗਾ, ਨਹੀਂ, ਸਰੀਰ ਤਾਂ ਦੱਸ ਦੇਣ। ਧਨ ਜੋਬਨ ਅਰਫਰਡ, ਜੋਬਨ ਵੀ 4 ਦਿਨਾਂ ਦੀ ਖੇਡ ਹੈ। ਆਪਾਂ ਕਹਿੰਦੇ ਵੀ ਕੱਲ ਬੱਚਾ ਜਵਾਨ ਸੀ, ਅੱਜ ਚਿੱਟੇ ਧੌਲੇ ਆ ਗਏ, ਇਹ ਵੀ 4 ਕੁ ਦਿਨਾਂ ਦੀ ਖੇਡ। ਨਾ ਜਵਾਨੀ ਹਮੇਸ਼ਾ ਬੰਦੇ ਕੋਲ ਰਹਿੰਦੀ ਹੈ, ਨਾ ਫੁੱਲ ਖਿੜਿਆ ਰਹਿੰਦਾ। ਇੰਨ ਭਿੰਨ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਦੁਨੀਆਂ ਦੇ ਵਿੱਚ ਮਾਇਆ ਦੇ ਨਾਲ ਕਮਾਏ ਹੋਏ ਸੁੱਖ ਸਹੂਲਤਾਂ ਸਦਾ ਨਹੀਂ ਰਹਿੰਦੀਆਂ, ਇੱਕ ਦਿਨ ਸਾਰੀਆਂ ਚਲੀਆਂ ਜਾਂਦੀਆਂ ਨੇ। ਤੇ ਮਹਾਰਾਜ ਨੇ 3 ਉਦਾਹਰਣਾਂ ਦਿੱਤੀ, ਜਿਵੇਂ ਬੱਦਲਾਂ ਦੀ ਛਾਂ ਸਦਾ ਇੱਕ ਬੰਦੇ ਦੇ ਸਿਰ ਤੇ ਨਹੀਂ ਰਹਿੰਦੀ, ਬੰਦਾ ਰੋਕ ਨਹੀਂ ਸਕਦਾ, ਕਿਉਂਕਿ ਬੱਦਲ ਜਿਹੜੇ ਨੇ ਹਵਾ ਦੇ ਨਾਲ ਉੱਡ ਕੇ ਅੱਗੇ ਚਲੇ ਜਾਂਦੇ। ਤ੍ਰਿਣ ਕੀ ਅਗਨ, ਤ੍ਰਿਣ ਕਹਿੰਦੇ ਨੇ ਘਾਹ ਨੂੰ। ਹੁਣ ਤੁਸੀਂ ਸਿਆਣੇ ਸਮਝਦਾਰ ਬੈਠੇ ਹੋ, ਪਿੰਡਾਂ ਦੇ ਵਿੱਚ ਜਦੋਂ ਅੱਜ ਤੋਂ 50-60 ਸਾਲ ਪਹਿਲਾਂ, ਹਾਲੇ ਵੀ ਜਿਹੜੇ ਬੈਕਵਰਡ ਏਰੀਏ ਨੇ ਉੱਥੇ ਤੁਸੀਂ ਵੇਖ ਸਕਦੇ ਹੋ, ਜਦੋਂ ਸਟੋਵ ਨਹੀਂ ਸੀ, ਗੈਸ ਨਹੀਂ ਸੀ, ਹੁਣ ਤੇ ਇਲੈਕਟ੍ਰੋਨਿਕ ਚੁੱਲ੍ਹੇ ਚੱਲ ਗਏ ਨੇ, ਉਸ ਵੇਲੇ ਸਵਾਣੀਆਂ ਕੀ ਕਰਦੀਆਂ ਸਨ, ਰੋਟੀ ਪਾਣੀ ਬਣਾਉਣਾ ਹੁੰਦਾ ਸੀ ਤੇ ਲੱਕੜਾਂ ਦੀ ਅੱਗ ਬਾਲਦੇ ਸਨ, ਉਹਦੇ ਤੇ ਸਬਜ਼ੀ ਬਣਾ ਲੈਣੀ, ਉਹਦੇ ਤੇ ਪ੍ਰਸ਼ਾਦਾ ਪਾਣੀ ਬਣਾ ਲੈਣਾ। ਲੱਕੜਾਂ ਦੀ ਅੱਗ ਜਿਹੜੀ ਬਾਲੀ ਹੋਈ ਉਹ ਤੇ ਸਬਜ਼ੀ ਦਾਲ ਬਣਾ ਦੇਗੀ, ਉਹ ਤੇ ਪ੍ਰਸ਼ਾਦੇ ਚਾਰ ਬਣਾ ਦੇਗੀ, ਪਰ ਜੇ ਕਿਤੇ ਬੰਦਾ ਘਾਹ ਇਕੱਠਾ ਕਰਕੇ ਘਾਹ ਨੂੰ ਸੁਕਾ ਕੇ ਤੇ ਸੁੱਕੇ ਹੋਏ ਘਾਹ ਨੂੰ ਅੱਗ ਉਹਦੇ ਚੁੱਲ੍ਹੇ ਵਿੱਚ ਬਾਲ ਕੇ ਕਹੇ ਵੀ ਮੈਂ ਰੋਟੀ ਬਣਾ ਲਾਂਗਾ ਜਾਂ ਮੈਂ ਕਿਤੇ ਸਬਜ਼ੀ ਬਣਾ ਲਾਂਗਾ, ਤੇ ਤੁਸੀਂ ਤਜਰਬਾ ਕਰਕੇ ਵੇਖਿਓ, ਘਾਹ ਦੀ ਜਦੋਂ ਅੱਗ ਲਾਉਂਦੇ ਨਾ ਸੁੱਕੇ ਘਾਹ ਨੂੰ, ਇੱਕੇ ਵਾਰੀ ਭਾਂਬੜ ਮੱਚਦਾ ਜੀ, ਨਾਲ ਦੀ ਨਾਲ ਹੀ ਠੁੱਸ ਹੋ ਜਾਂਦਾ, ਨਾਲ ਦੀ ਨਾਲ ਹੀ ਉਹ ਅੱਗ ਖਤਮ ਹੋ ਜਾਂਦੀ। ਘਾਹ ਦੀ ਬਲੀ ਹੋਈ ਅੱਗ ਕੁਝ ਨਹੀਂ ਸਵਾਰ ਸਕਦੇ, ਕਿਉਂਕਿ ਉਹਦੇ ਵਿੱਚ ਇੰਨੀ ਤਾਕਤ ਨਹੀਂ, ਪਾਵਰ ਨੇ, ਉਸੇ ਵੇਲੇ ਬਲਦੀ, ਉਸੇ ਵੇਲੇ ਖਤਮ ਹੋ ਜਾਂਦੀ। ਮਹਾਰਾਜ ਕਹਿਣ ਲੱਗੇ ਜਿਵੇਂ ਘਾਹ ਦੀ ਅੱਗ ਹੋਈ, ਘਾਹ ਦੀ ਬਾਲੀ ਹੋਈ ਅੱਗ ਹਮੇਸ਼ਾ ਨਹੀਂ ਰਹਿੰਦੀ, ਭਾਵ ਉਸੇ ਵੇਲੇ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਮਾਇਆ ਦੇ ਨਾਲ ਕਮਾਏ ਹੋਏ ਸੁੱਖ ਘਾਹ ਦੀ ਅੱਗ ਦੀ ਨਿਆਂ। ਤੀਸਰੀ ਉਦਾਹਰਨ, ਜਦੋਂ ਹੜ੍ਹ ਆਉਂਦੇ ਨੇ ਨਾ, ਹੜ੍ਹ ਜਿਵੇਂ ਆਸਾਮ ਵਿੱਚ ਆਏ ਨੇ, ਨੇਪਾਲ ਵਿੱਚ ਆਏ ਨੇ, ਜਦੋਂ ਹੜ੍ਹਾਂ ਦਾ ਪਾਣੀ ਆਉਂਦਾ ਹੈ ਨਾ, ਤੇ ਹੜ੍ਹਾਂ ਦੇ ਪਾਣੀ ਨੂੰ ਬੰਦਾ ਰੋਕ ਕੇ ਕਵੇ ਵੀ ਮੈਂ ਇਹਨੂੰ ਰੋਕ ਕੇ ਖੇਤੀ ਕਰ ਲਵਾਂਗਾ, ਨਹੀਂ ਨਾ ਰੁਕੇਗਾ। ਜਿੰਨੀ ਤੇਜ਼ੀ ਦੇ ਨਾਲ ਆਉਂਦਾ ਉਨੀ ਤੇਜ਼ੀ ਦੇ ਨਾਲ ਅੱਗੇ ਨਿਕਲ ਜਾਂਦਾ, ਤਬਾਹੀ ਮਚਾਈ ਜਾਂਦਾ, ਤਬਾਹੀ ਕਰੀ ਜਾਂਦਾ। ਹੜ੍ਹ ਦੇ ਪਾਣੀ ਦੇ ਨਾਲ ਅਸੀਂ ਆਪਣੇ ਨਾ ਤੇ ਘਰਾਂ ਨੂੰ ਵਿੱਚ ਕੁਝ ਸਵਾਰ ਸਕਦੇ ਹਾਂ ਤੇ ਨਾ ਖੇਤੀ ਨੂੰ ਦਾ ਕੋਈ ਸਵਾਰ ਸਕਦੇ। ਉਹਨੇ ਤਬਾਹੀ ਮਚਾਉਣੀ, ਖਤਮ ਕਰਕੇ ਅੱਗੇ ਚਲੇ ਜਾਣ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਮਾਇਆ ਨਾਲ ਕਮਾਏ ਹੋਏ ਸੁੱਖ ਜਿਹੜੇ ਨੇ ਉਹ ਬੱਦਲਾਂ ਦੀ ਛਾਂ ਦੀ ਤਰ੍ਹਾਂ ਨੇ, ਹਮੇਸ਼ਾ ਨਹੀਂ ਰਹਿੰਦੇ। ਉਹ ਕਿਤੇ ਘਾਹ ਦੀ ਅੱਗ ਦੀ ਨਹੀਂ ਨੇ, ਹਮੇਸ਼ਾ ਕਾਇਮ ਨਹੀਂ ਰਹਿੰਦੇ। ਉਹ ਹੜ੍ਹ ਦੇ ਜਲ ਦੀ ਤਰ੍ਹਾਂ ਨੇ, ਸਦਾ ਕਾਇਮ ਨਹੀਂ ਰਹਿੰਦੇ। ਮੈਂ ਫਿਰ ਪੰਕਤੀ ਪੜ੍ਹਦੇ ਹਾਂ, ਮਾਈ ਮਾਇਆ ਛਲ ਛਲ ਕਰ ਰਹੀ, ਮਾਇਆ ਜਿਹਦੇ ਵਿੱਚ ਅਸੀਂ ਸੁੱਖ ਲੱਭਦੇ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀ। ਅੱਜ ਦਾ ਪ੍ਰਮਾਣ ਜਿੱਥੋਂ ਆਪਾਂ ਵਿਚਾਰ ਸਾਂਝੀ ਕੀਤੀ, ਆਪਣੇ ਸਤਿਗੁਰ ਕੇਵਲ ਹੈ, ਅਸਲੀ ਸੁੱਖ ਕਿੱਥੋਂ ਮਿਲਣਾ? ਰਾਜ ਭਾਗ ਦੇ ਵਿੱਚੋਂ ਨਹੀਂ, ਮਾਇਆ ਵਿੱਚੋਂ ਨਹੀਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਉਹ ਸੁੱਖ ਦੇਣਾ ਗੁਰੂ ਨੇ, ਗੁਰੂ ਦੀ ਕਿਰਪਾ ਦੇ ਨਾਲ ਸੁੱਖ ਮਿਲ। ਗੁਰੂ ਨੇ ਕਿਵੇਂ ਸੁੱਖ ਦੇਣਾ? ਗੁਰੂ ਨੇ ਸਾਨੂੰ ਨਾਮ ਦੀ ਦਾਤ ਬਖਸ਼ਣੀ, ਵਾਹਿਗੁਰੂ ਦੇ ਚਰਨਾਂ ਨਾਲ ਜੋੜਨਾ। ਤੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਕੋਈ ਬੰਦਾ ਵਾਹਿਗੁਰੂ ਦੇ ਨਾਮ ਵਿੱਚ ਜੁੜ ਜਾਂਦਾ, ਪਰਮਾਤਮਾ ਦੇ ਨਾਮ ਵਿੱਚ ਜੁੜ ਜਾਂਦਾ, ਗੁਰਮੁਖੋ ਨਾਮ ਦੇ ਵਿੱਚੋਂ ਫਿਰ ਇਹੋ ਜਿਹਾ ਸੁੱਖ ਮਿਲਦਾ। ਜੇ ਇਹੋ ਜਿਹਾ ਸੁੱਖ ਮਿਲਦਾ, ਜੇ ਸਾਰੀ ਜ਼ਿੰਦਗੀ ਬੰਦੇ ਦੇ ਅੰਦਰੋਂ ਸੁੱਖ ਨਹੀਂ ਨਿਕਲ ਸਕਦਾ, ਮਾਇਆ ਦਾ ਸੁੱਖ ਨਿਕਲ ਜਾਂਦਾ, ਰਾਜ ਭਾਗ ਦਾ ਸੁੱਖ ਚਲਾ ਜਾਂਦਾ, ਪਰ ਨਾਮ ਵਿੱਚੋਂ ਜਿਹੜਾ ਸੁੱਖ ਮਿਲਦਾ ਨਾ ਉਹ ਕਦੇ ਨਹੀਂ ਜੇ ਜਾਂਦਾ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਹਿ ਮਿਟਾਓ। ਸਿਮਰੋ ਜਾਸੁਭ ਸੁੰਬਰ ਇੱਕ, ਨਾਮ ਜਪਤ ਅਗੰਤ ਅਨੇਕ, ਬੇਦ ਪ੍ਰਾਣ ਸਿਮਰਤ ਸੁਧਾਖਰ, ਕਿੰਨੇ ਰਾਮ ਨਾਮ ਇੱਕ ਅੱਖਰ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾਵੇ, ਕਾਂਕੀ ਏਕੇ ਦਰਸ ਤੁਹਾਰੋ, ਨਾਨਕ ਉਨਸੰਗ ਮੋਹਿ ਅਧਾਰੋ। ਹਰੇਕ ਬੰਦਾ ਭਵਿੱਖ ਦੀ ਚਿੰਤਾ ਵਿੱਚ, ਵੀ ਆਉਣ ਵਾਲੇ ਸਮੇਂ ਵਿੱਚ ਮੈਨੂੰ ਸੁੱਖ ਮਿਲੇਗਾ, ਕਿੰਨਾ ਕੁ ਸੁੱਖ ਮਿਲੇਗਾ। ਪਰਵਾਨਾ ਸਾਹਿਬ ਬੜੀ ਸੋਹਣੀ ਉਦਾਹਰਣ ਦਿੰਦੇ ਸਨ ਮਸਕੀਨ ਸਾਹਿਬ ਜੀ। ਉਹ ਕਹਿਣ ਲੱਗੇ ਦਿੱਲੀ ਦੇ ਵਿੱਚ ਨਾ ਜੋਤਸ਼ੀ ਸੀ ਬੜਾ ਵੱਡਾ, ਤੇ ਜੋਤਸ਼ੀ ਦੇ ਕੋਲ ਲੋਕਾਂ ਨੇ ਹੱਥ ਵਿਖਾਉਣ ਵਾਸਤੇ ਆਉਣਾ ਵੀ ਮੇਰੇ ਭਵਿੱਖ ਬਾਰੇ ਦੱਸੋ, ਬੜੇ ਮਾੜੇ ਦਿਨ ਚੱਲੇ ਡਏ ਨੇ, ਆਉਣ ਵਾਲੇ ਸਮੇਂ ਵਿੱਚ ਕੋਈ ਧਨ ਦੌਲਤ ਦੀ ਘਰ ਦੇ ਵਿੱਚ ਅੰਬਾਰ ਹੋਏਗੀ ਕਿ ਨਹੀਂ, ਕੋਈ ਸੁੱਖ ਮਿਲੇਗਾ ਕਿ ਨਹੀਂ। ਤੇ ਉਸ ਜੋਤਸ਼ੀ ਨੇ ਨਾ ਫਿਰ ਬੰਦੇ ਦੀਆਂ ਰਖਾਵਾਂ ਵੇਖਣੀਆਂ, ਹੱਥ ਦੀਆਂ ਰਖਾਵਾਂ ਵੇਖ ਕੇ ਉਹਨੂੰ ਦੱਸ ਦੇਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਚਾਰ ਟਕੇ ਆ ਸਕਦੇ ਨੇ, ਕੋਈ ਸੁੱਖ ਆ ਸਕਦਾ, ਰੋਜ਼ ਭੀੜ ਲੱਗੀ ਹੋਣੀ। ਇੱਕ ਦਿਨ ਕਹਿਣ ਲੱਗੇ ਉਸ ਜੋਤਸ਼ੀ ਕੋਲ ਅੰਮ੍ਰਿਤਧਾਰੀ ਗੁਰੂ ਦਾ ਸਿੱਖ ਚਲਾ ਗਿਆ, ਲਾਈਨ ਚ ਲੱਗਾ। ਜਦੋਂ ਵਾਰੀ ਆਈ, ਕਹਿਣ ਲੱਗੇ ਪੰਡਿਤ ਜੀ ਮੇਰੇ ਵੀ ਹੱਥ ਦੀਆਂ ਰਖਾਵਾਂ ਵੇਖ ਕੇ ਦੱਸੋ ਆਉਣ ਵਾਲੇ ਸਮੇਂ ਵਿੱਚ ਸੁੱਖ ਮਿਲੇਗਾ ਕਿ ਧਨ ਦੌਲਤ ਮਿਲੇਗੀ ਕਿ ਨਹੀਂ। ਉਹ ਕਹਿਣ ਲੱਗੇ ਜੋਤਸ਼ੀ ਨੇ ਉਸ ਸਿੱਖ ਦਾ ਹੱਥ ਫੜਿਆ, ਕਹਿਣ ਲੱਗੇ ਤੇਰੇ ਹੱਥ ਦੀਆਂ ਰਖਾਵਾਂ ਵਿੱਚ ਕੁਛ ਨਹੀਂ ਲਿਖਿਆ। ਉਹ ਸਿੱਖ ਕਹਿਣ ਲੱਗਾ, ਸਰਦਾਰ ਕਹਿਣ ਲੱਗਾ ਵੀ ਜੋਤਸ਼ੀ ਜੀ ਚਲੋ ਖੱਬੇ ਹੱਥ ਵਿੱਚ ਵੇਖ ਲਓ, ਹੋ ਸਕਦਾ ਇਹਨਾਂ ਰਖਾਵਾਂ ਦੇ ਵਿੱਚ ਮੇਰਾ ਭਵਿੱਖ ਲਿਖਿਆ ਆਵੇ। ਕਹਿਣ ਲੱਗੇ ਉਹਨੇ ਖੱਬੇ ਹੱਥ ਨੂੰ ਵੇਖਿਆ, ਕਹਿਣ ਲੱਗੇ ਸਰਦਾਰ ਜੀ ਤੇਰੀਆਂ ਖੱਬੇ ਹੱਥ ਦੀਆਂ ਰਖਾਵਾਂ ਵਿੱਚ ਵੀ ਕੁਛ ਨਹੀਂ ਲਿਖੇ। ਉਹ ਸਰਦਾਰ ਜੀ ਸਿੱਖ ਬੜਾ ਹੈਰਾਨ ਹੋਇਆ, ਕਹਿਣ ਲੱਗੇ ਲੋਕਾਂ ਦੇ ਹੱਥਾਂ ਨੂੰ ਵੇਖ ਕੇ ਦੱਸੀ ਜਾਣਾ ਭਵਿੱਖ ਵਿੱਚ ਆਹ ਮਿਲੇਗਾ ਆਹ ਮਿਲੇਗਾ, ਮੇਰੇ ਦੋਨਾਂ ਹੱਥਾਂ ਦੀਆਂ ਰਖਾਵਾਂ, ਕਹਿਣ ਲੱਗੇ ਕੁਝ ਨਹੀਂ ਲਿਖੇ। ਕਹਿਣ ਲੱਗੇ ਪੈਰਾਂ ਦੀਆਂ ਰਖਾਵਾਂ ਵਿੱਚ ਵੇਖ ਦਿਓ ਪੰਡਿਤ ਜੀ, ਹੋ ਸਕਦਾ ਕਿਤੇ ਮੇਰੇ ਪੈਰ ਦੀਆਂ ਰਖਾਵਾਂ ਵਿੱਚ ਲਿਖਿਆ ਹੋਵੇ। ਉਹਨੇ ਦੋਨਾਂ ਪੈਰਾਂ ਨੂੰ ਵਿਖਿਆ, ਕਹਿਣ ਲੱਗੇ ਪੈਰਾਂ ਦੀਆਂ ਰਖਾਵਾਂ ਵਿੱਚ ਵੀ ਕੋਈ ਨਹੀਂ ਲਿਖੇ। ਕਹਿਣ ਲੱਗੇ ਫਿਰ ਕਿਉਂ ਨਹੀਂ ਲਿਖਿਆ? ਤੇ ਪੰਡਿਤ ਬੜਾ ਸਿਆਣਾ ਸੀ, ਕਹਿਣ ਲੱਗਾ ਵੀ ਬਹਿ ਜਾ ਚਾਰ ਕੁ ਗਾਹਕ ਭੁਗਤਾ ਲਈਏ। ਜਦੋਂ ਲਾਈਨ ਖਤਮ ਹੋ ਗਈ ਨਾ, ਉਸ ਜੋਤਸ਼ੀ ਨੇ ਆਪਣੀ ਦੁਕਾਨ ਕੀਤੀ ਬੰਦ, ਉਸ ਸਰਦਾਰ ਨੂੰ ਸਿੱਖ ਨੂੰ ਬਾਹੋਂ ਫੜਿਆ ਤੇ ਬੰਗਲਾ ਸਾਹਿਬ ਗੁਰਦੁਆਰੇ ਲੈ ਗਿਆ। ਕਹਿਣ ਲੱਗੇ ਆਹ ਤੈਨੂੰ ਦੱਸ ਤੇਰੀਆਂ ਰਖਾਵਾਂ ਕਿੱਥੇ ਲਿਖੇ। ਬੰਗਲਾ ਸਾਹਿਬ ਗੁਰਦੁਆਰੇ ਲੈ ਗਿਆ, ਜਾ ਕੇ ਆਪ ਮੱਥਾ ਟੇਕਿਆ, ਸਿੱਖ ਨੂੰ ਕਹਿਣ ਲੱਗੇ ਸਿੱਖਾ ਤੂੰ ਵੀ ਮੱਥਾ ਟੇਕ। ਕਹਿਣ ਲੱਗੇ ਇਸ ਗੁਰਦੁਆਰੇ ਵਿੱਚ ਆਇਆ ਕਰ, ਅੰਮ੍ਰਿਤ ਵੇਲੇ ਸੁਖਮਣੀ ਸਾਹਿਬ ਦਾ ਜਾਪ ਕਰਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਅੰਮ੍ਰਿਤ ਵੇਲੇ ਜਦੋਂ ਸੁਖਮਣੀ ਸਾਹਿਬ ਕਰੇਗਾ, ਜਪਜੀ ਸਾਹਿਬ ਕਰੇਗਾ, ਉਹ ਸਿੱਖਾ
1: ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਆਣ ਕੇ ਅਰਦਾਸ ਕਰੀ, ਫਿਰ ਇੱਥੇ ਤੇਰੀਆਂ ਹੱਥ ਦੀਆਂ ਰਖਾਵਾਂ ਵਿੱਚ ਭਵਿੱਖ ਲਿਖਿਆ ਜਾਏ। ਕਿਹੜਾ ਸੁੱਖ ਜਿਹੜਾ ਤੈਨੂੰ ਸੁਖਮਣੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਨਹੀਂ ਮਿਲੇ? ਕਿਹੜਾ ਦੁਨੀਆਂ ਦਾ ਸੁੱਖ ਜਿਹੜਾ ਜਪਜੀ ਸਾਹਿਬ ਦੀ ਬਾਣੀ ਪੜ੍ਹਨ ਤੋਂ ਬਾਅਦ ਨਹੀਂ ਮਿਲ? ਸਾਰੇ ਸੁੱਖ ਬਾਣੀ ਨੂੰ ਪੜ੍ਹਨ ਤੋਂ ਬਾਅਦ ਮਿਲਣ, ਨਾਮ ਨੂੰ ਜਪਣ ਤੋਂ ਬਾਅਦ ਮਿਲਣ। ਨਾਮ ਜਪਣ ਵਾਲਿਆਂ ਦੇ ਹਿਰਦੇ ਵਿੱਚ ਸਦਾ ਸੁੱਖ, ਨਾਮ ਜਪਣ ਵਾਲਾ। ਉਹ ਸਿੱਖ ਇੰਨਾ ਹੈਰਾਨ ਹੋਇਆ, ਕਹਿਣ ਲੱਗੇ, ਪੰਡਿਤ ਜੀ ਮੈਨੂੰ ਮਾਫ਼ ਕਰ ਦਿਓ, ਬੰਗਲਾ ਸਾਹਿਬ 'ਤੇ ਮੈਂ ਅੱਗੇ ਵੀ ਆਉਣਾ ਸਾਂ, ਪਰ ਅੱਜ ਜੋ ਤੁਸੀਂ ਬਚਨ ਕਹੇ ਨੇ ਉਹਨਾਂ ਨੂੰ ਮੈਂ ਧਾਰ ਕੇ ਆਵਾਂਗਾ। ਪਹਿਲਾਂ ਤਾਂ ਘਰ ਵਿੱਚ ਆਣ ਕੇ ਪਾਠ ਕਰਾਂਗਾ, ਗੁਰੂ ਘਰ ਬੈਠ ਕੇ ਪਾਠ ਕਰਾਂਗਾ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ। ਸੱਚ ਜੇ ਗੁਰਮੁਖੋ, ਸਾਡੇ ਭਾਗ ਗੁਰਦੁਆਰੇ ਆਣ ਕੇ ਲਿਖੇ ਜਾਣ, ਸਾਡੇ ਹੱਥ ਦੀਆਂ ਰਖਾਵਾਂ ਵਿੱਚ ਸੁੱਖ ਜਿਹੜਾ ਗੁਰੂ ਘਰ ਵਿੱਚ ਆਣ ਕੇ ਲਿਖਿਆ ਜਾਣ। ਬਸ ਜਿਹੜਾ ਇੱਥੇ ਗੁਰੂ ਦਾ ਪਿਆਰਾ ਆਉਂਦਾ ਨਾ, ਗੁਰੂ ਦੇ ਚਰਨਾਂ ਵਿੱਚ ਚੜ੍ਹਦਾ, ਸੰਸਾਰ ਦੀਆਂ ਛੱਡੋ ਨਿਰੰਕਾਰ ਦੇ ਘਰ ਦੇ ਸੁੱਖ ਵੀ ਲਿਖੇ ਜਾਣ। ਲੋਕ ਦੇ ਸੁੱਖਾਂ ਦੀ ਤਾਂ ਗੱਲ ਛੱਡੋ, ਪਰਲੋਕ ਦੇ ਸੁੱਖ ਵੀ ਗੁਰੂ ਦੇ ਘਰ ਦੇ ਵਿੱਚ ਆਣ ਕੇ ਸਾਡੇ ਭਾਗਾਂ ਵਿੱਚ ਲਿਖੇ ਜਾਣ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹਿੰਦੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ, ਇੱਥੇ ਜੇ ਸ਼ਬਦ ਲਾ ਦਿੱਤਾ, ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਆ ਜਾਣਗੀਆਂ, ਧਨ ਦੌਲਤ ਆ ਜਾਏਗੀ, ਸੁੱਖ ਆ ਜਾਣਗੇ, ਪਰ ਅੱਗੇ ਜੇ ਲਾ ਦਿੱਤਾ, ਜੇ ਸਤਿਗੁਰੂ ਨਦਰ ਕਰੇ ਸਿੱਖਾ, ਬਸ ਆਹ ਕਿਰਪਾ ਲੈ ਲੈ, ਜੇ ਤੇਰੇ ਤੇ ਸਤਿਗੁਰੂ ਤਰੁੱਠ ਪਏ, ਜੇ ਤੇਰੇ ਤੇ ਗੁਰੂ ਕਿਰਪਾ ਕਰ ਦਿੱਤੀ, ਤੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਾਤਸ਼ਾਹੀਆਂ ਦਾ ਤੂੰ ਮਾਲਕ ਬਣ, ਕਿਸੇ ਚੀਜ਼ ਦੀ ਘਾਟ ਨਹੀਂ ਰਹੇ। ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀ, ਸਤਿਗੁਰੂ ਹੋਏ ਦਇਆਲ ਨਾ ਕਬਹੂ ਚੋਰੀ। ਕਿਹੜੀ ਦਾਤ ਹੈ ਜਿਹੜੀ ਗੁਰੂ ਘਰ ਦੇ ਵਿੱਚ ਆਣ ਕੇ ਭਾਗਾਂ ਵਿੱਚ ਨਹੀਂ ਲਿਖੀ ਜਾ? ਸਾਰੀਆਂ ਦਾਤਾਂ ਲਿਖੀਆਂ। ਇਸੇ ਕਰਕੇ ਮਹਾਰਾਜ ਜੀ ਕਹਿੰਦੇ, ਸਤਿਗੁਰ ਕੈ ਬਲਹਾਰੇ ਆਪਣੇ, ਸਤਿਗੁਰ ਕੈ ਬਲਹਾਰੇ, ਸਤਿਗੁਰ ਕੈ

ਸਤਿਗੁਰ ਕਹਿ ਬਲਿਹਾਰ ਕੀ ਹੋਏਗਾ ਜੀ ਆਗਾ ਸੁਖ ਪਾਸ਼ਾ ਸੁਖ ਸਹਿਜਾ ਆਗਾ ਸੁਖ ਪਾਸ਼ਾ ਸੁਖ ਸਹਿਜਾ ਆਗਾ ਸੁਖ ਘਰ ਆਨੰਦ ਹਮਾਰੇ ਆਪਣੇ ਸਤਿਗੁਰ ਕਹਿ ਬਲਿਹਾਰ ਸਤਿਗੁਰ ਕੇ ਬਲਿਹਾਰੇ ਆਪਣੇ ਸਤਿਗੁਰ ਕਹਿ ਬਲਿਹਾਰ ਅੱਜ ਦਾ ਹੁਕਮ ਪੱਲੇ ਬੰਨ ਕੇ ਜਾਇਓ ਗੁਰਮੁਖੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਉਹ ਭਵਿੱਖ ਦੀ ਚਿੰਤਾ ਕਰਨ ਵਾਲਿਆ ਸਿਖਾ ਤੈਨੂੰ ਭਵਿੱਖ ਦੀ ਚਿੰਤਾ ਕਰਨ ਦੀ ਲੋੜ ਨਹੀਂ ਆ ਵਰਤਮਾਨ ਸਮਾਂ ਤੇਰੇ ਕੋਲੇ ਇਹਨੂੰ ਸਾਂਭਲਾ ਕਿਵੇਂ ਸਾਂਭਣਾ ਗੁਰੂ ਦੇ ਚਰਨਾਂ ਵਿੱਚ ਜੁੜ ਸੰਗਤ ਵਿੱਚ ਜੁੜ ਨਾਮ ਵਿੱਚ ਜੁੜ ਜਦੋਂ ਵਰਤਮਾਨ ਸਾਂਭ ਲਏਗਾ ਸੱਚ ਜਾਣੀ ਆਉਣ ਵਾਲਾ ਸਮਾਂ ਵੀ ਸਾਂਭਿਆ ਜਾਏ ਜੇ ਆ ਹੀ ਨਾ ਸਾਂਭਿਆ ਤੇ ਫਿਰ ਆਉਣ ਵਾਲਾ ਸਮਾਂ ਕਿੱਥੋਂ ਸਾਂਭਿਆ ਜਾਏਗਾ ਤਾਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਿਹਾ ਸੀ ਜਿਨੀ ਐਸਾ ਹਰ ਨਾਮ ਨਾ ਚੇਤੇ ਉਹ ਸੇ ਕਾਹੇ ਜਗੇ ਆਏ ਰਾਮ ਰਾਜ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਬਿਰਥਾ ਸਭ ਜਏ ਹੁਣ ਵੱਤਾ ਹੈ ਹੁਣ ਤੇ ਵੱਤਰ ਹੈ ਨਾ ਹੁਣ ਹੀ ਸਮਾਂ ਤੇਰੇ ਕੋਲ ਨਾਮ ਜਪਣ ਦਾ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ ਆਪਣੇ ਸਤਿਗੁਰ ਕੈ ਬਲਹਾਰੇ ਰਹਾਓ ਦੀ ਭਗਤੀ ਹੈ ਅੱਜ ਦੇ ਹੁਕਮਨਾਮੇ ਦੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਜਾਣਾ ਕਿਉਂ ਜਾਣੇ ਜੀ ਆਗਾ ਸੁਖ ਪਾਤਸ਼ਾਹ ਸੁਖ ਸਹਿਜਾ ਕਰ ਆਨੰਦ ਹਮਾਰ ਇਸ ਕਰਕੇ ਬਲਹਾਰ ਜਾਣਾ ਕਿਉਂਕਿ ਗੁਰੂ ਨੇ ਇੰਚੀ ਕਿਰਪਾ ਕੀਤੀ ਜਿਹੜਾ ਸਮਾਂ ਲੰਘ ਗਿਆ ਉਹਦੇ ਵਿੱਚ ਵੀ ਸੁੱਖ ਬਣਾਈ ਰੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੁੱਖਾਂ ਦਾ ਪ੍ਰਬੰਧ ਕਰ ਦਿੱਤਾ ਕਰ ਆਨੰਦ ਹਮਾਰੇ ਮੇਰੇ ਹਿਰਦੇ ਘਰ ਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਖੁਸ਼ੀਆਂ ਖੁਸ਼ੀਆਂ ਪੈਦਾ ਹੋ ਕਿਉਂਕਿ ਨਾਮ ਦੇ ਨਾਲ ਪ੍ਰਸੰਨਤਾ ਮਿਲਣੀ ਭਗਤੀ ਦੇ ਨਾਲ ਪ੍ਰਸੰਨਤਾ ਮਿਲਣੀ ਗੁਰਪੂਰਾ ਭੇਟਿਓ ਵਡਭਾਗੀ ਮਨਹੇ ਪਹਿਆ ਪ੍ਰਗਾਸਾ ਪਹਿਲੀ ਪੰਗਤੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਵੱਡਿਆਂ ਭਾਗਾਂ ਵਾਲਿਆਂ ਨੂੰ ਪੂਰਾ ਗੁਰੂ ਮਿਲ ਗਿਆ ਭੇਟਿਓ ਦੇ ਅਰਥ ਨੇ ਮਿਲ ਜਾਣਾ ਗੁਰ ਪੂਰਾ ਭੇਟਿਓ ਵਡਭਾਗੀ ਜਿਨ੍ਹਾਂ ਗੁਰਮੁਖਾਂ ਨੂੰ ਪੂਰਾ ਗੁਰੂ ਮਿਲ ਗਿਆ ਮਨ ਹੈ ਪਿਆ ਪ੍ਰਗਾਸਾ ਉਹਨਾਂ ਦੇ ਮਨ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਪ੍ਰਗਾਸ ਖੁਸ਼ੀਆਂ ਖੇੜੇ ਜਿਹੜੇ ਗਮ ਨੇ ਉਹ ਨਿਕਲ ਜਾਂਦੇ ਨੇ ਚਿੰਤਾ ਝੋਰੇ ਨਿਕਲ ਜਾਂਦੇ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸ ਜਦੋਂ ਗੁਰੂ ਪਰਮਾਤਮਾ ਦੇ ਨਾਮ ਨਾਲ ਜੋੜ ਦਿੰਦਾ ਨਾ ਸਿੱਖ ਨੂੰ ਤੇ ਸਿੱਖ ਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਪਰਮਾਤਮਾ ਜਿਹੜਾ ਸਾਡੀ ਸਾਰਿਆਂ ਦੀ ਸੰਭਾਲ ਕਰਨ ਵਾਲਾ ਕੋਈ ਨਾ ਪਹੁੰਚਣਹਾਰਾ ਦੂਜਾ ਉਸ ਪਰਮਾਤਮਾ ਵਰਗਾ ਹੋਰ ਦੂਜਾ ਸੰਸਾਰ ਵਿੱਚ ਹੈ ਹੀ ਕੋਈ ਨਹੀਂ ਜਿਹੜਾ ਸਾਡੀ ਡਿੱਗੇ ਹੋਇਆਂ ਦੀ ਬਾਂਹ ਫੜਨ ਵਾਲਾ ਜਿਹੜਾ ਸਾਨੂੰ ਮਾਣ ਸਨਮਾਨ ਦੇਣ ਜਿਹੜਾ ਸਾਡੀ ਪਾਲਣਾ ਕਰਨ ਵਾਲਾ ਉਹਦੇ ਵਰਗਾ ਸੰਸਾਰ ਵਿੱਚ ਹੋਰ ਕੋਈ ਨਹੀਂ ਇੱਕ ਹੀ ਪਰਮਾਤਮਾ ਜਿਹਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਨੇ ਵੀ ਮੈਂ ਤੇ ਇੱਕ ਪਰਮਾਤਮਾ ਨੇ ਧਿਆਉਣਾ ਇੱਕ ਦੇ ਚਰਨਾਂ ਵਿੱਚ ਹੀ ਜੁੜਦਾ ਸਗਲ ਦੁਆਰ ਕੋਈ ਛੱਡ ਕੇ ਗਏ ਤੁਹਾਰੋ ਦੁਆਰ ਬਾਹਾਂ ਕਹੇ ਕਿ ਲਾਜ ਇਸ ਗੋਬਿੰਦ ਦਾਸ ਤੁਹਾਰ ਮੈਂ ਤੇ ਇੱਕ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦਾ ਆਪਣੇ ਸਾਹਿਬ ਕਾ ਪ੍ਰਵਾਸਾ ਹੋਣ ਤੇ ਮੈਨੂੰ ਮਾਲਕ ਤੇ ਯਕੀਨ ਹੋ ਗਿਆ ਵੀ ਜੇ ਉਹ ਮੇਰੀ ਬਾਂਹ ਫੜਨ ਵਾਲਾ ਹੋਵੇ ਤੇ ਮੇਰਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ ਤੂੰ ਸਭ ਕੁਝ ਮੈਨੂੰ ਸੌਂਪਿਆ

ਹਰ ਕਹਿਣ ਲੱਗੇ ਉਸ ਪਰਮਾਤਮਾ ਦੇ ਜਿਹੜੇ ਦਰਸ਼ਨ ਨੇ ਨਾ ਉਹ ਸਫਲ ਨੇ, ਫਲ ਦੇਣ ਵਾਲੇ ਨੇ, ਸਭ ਦਾਤਾ ਮਿਲਣ ਵਾਲੇ। ਕਿਹੜਾ ਪਰਮਾਤਮਾ? ਅਕਾਲ ਮੂਰਤ, ਜਿਹੜਾ ਮੌਤ ਤੋਂ ਪਰੇ ਹੈ, ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਉਹ ਪ੍ਰਭ ਹੈਪੀ ਹੋਵਣ ਹਾਰਾ ਜਿਹੜਾ ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਕਹਿਣ ਲੱਗੇ ਉਹ ਮੇਰੇ ਹਿਰਦੇ ਵਿੱਚ ਵਸ ਗਿਆ, ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ। ਜਿਹਨੂੰ ਪਰਮਾਤਮਾ ਆਪਣੇ ਕੰਠ ਨਾਲ ਲਾ ਲੈਂਦਾ ਹੈ ਨਾ, ਆਪਣਾ ਪਿਆਰਾ ਬਣਾ ਲੈਂਦਾ ਹੈ, ਉਹਨੂੰ ਫਿਰ ਨਾ ਲੋਕ ਵਿੱਚ ਧੱਕੇ ਖਾਣੇ ਪੈਂਦੇ ਨੇ ਨਾ ਪਰਲੋਕ। ਵੱਡੀ ਵਡਿਆਈ ਅਚਰਜ ਸੁਭਾ ਕਾਲਜ ਆਇਆ ਰਸ, ਉਸ ਪਰਮਾਤਮਾ ਦੀਆਂ ਵਡਿਆਈਆਂ ਵੱਡੀਆਂ। ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ, ਕਿਵੇਂ ਉਹਨੂੰ ਬਿਆਨ ਕਰੀਏ? ਕਹਿਣ ਲੱਗੇ ਕਾਰਜ ਆਇਆ ਰਸ, ਉਸ ਬੰਦੇ ਦੀ ਸੋਭਾ ਹੋ ਜਾਂਦੀ, ਉਸ ਬੰਦੇ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਜਿਹਦੇ ਵਿੱਚ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਨਾਨਕ ਕਹੁ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਨਾਸੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਜਦੋਂ ਤੋਂ ਮੈਨੂੰ ਪੂਰਾ ਗੁਰੂ ਮਿਲਿਆ ਹੈ ਨਾ, ਉਦੋਂ ਤੋਂ ਮੇਰੇ ਸਾਰੇ ਦੁੱਖ ਜਿਹੜੇ ਨੇ ਬਿਨਸ ਗਏ, ਖਤਮ ਹੋ ਗਏ ਨੇ, ਸੁੱਖ ਹਿਰਦੇ ਵਿੱਚ ਵਸ ਗਿਆ। ਸਤਿਗੁਰੂ ਕਿਰਪਾ ਕਰਨ ਗੁਰਮੁਖੋ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਜਿਸ ਗੁਰੂ ਦੀ ਵਡਿਆਈ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤੀ ਹੈ ਨਾ, ਉਸੇ ਗੁਰੂ ਦੇ ਚਰਨਾਂ ਨਾਲ ਤੁਸੀਂ ਰੋਜ਼ ਜੁੜਦੇ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਵਰਾ ਸੁਆਮੀ ਸੋਕੇ ਮਨ ਵਸਾਰੀ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ, ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾ, ਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤੁਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜੁਤ ਕਰ ਧਾਰੀਆ, ਪੰਜ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤਹਿਸ ਕਹੋਆ, ਤਿਤ ਕਰ ਅਨਹਦ ਵਾਜੇ, ਅਨ ਦਿਸਣਹੋ ਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿ ਤੇ ਪਵਿੱਤ, ਸਤਿਗੁਰ ਆਇਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ, ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੇ ਨਾਮ ਤੇ ਆਇਆ ਕੈ ਮਸਕਤ ਕਾਲ, ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜ ਬੋਧੀ ਪਾਸ਼ੀ ਦੱਸੀ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਦਿਆ ਹੈ ਫਿਰ ਅੰਗਦ ਕੌਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ

ਜਾਏ ਤੇ ਸਭ ਦੁੱਖ ਜਾਏ। ਤੇਗ ਬਹਾਦਰ ਸਿੰਘ ਰਿਹਾ ਕਰਨ ਉਹਨੇ ਦਿਆਵਾ ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਧਾਰਦਾ ਤੇ ਅੰਤਰ ਕੇ ਗੱਲ ਸੱਚ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਾਪੀਆਂ ਚੱਪੀਆਂ ਜਿਹਨਾਂ ਨਾਮ ਚ ਪਿਆ ਵੜ ਚੱਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਨਿਟ ਕੀਤਾ ਤੇ ਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਾ ਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇਖੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਪਰ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਕਿਤਾਬ ਹੈ ਜਿਤ ਆਵਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੁਰਬਾਨੀ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਹਟਾਨ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਨਵਾਏ ਪੰਥ ਸਦਾ ਸਹਾਈ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੇ ਪੰਥ ਨੂੰ ਛੋੜਿਆ ਗਿਆ ਸਰਦਾਰ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਲੋਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੂੰ ਤਾਂ ਭਾਵੇ ਤਾਂ ਆਣੇ ਰਾਸ ਇਹ ਗਰੀਬ ਨਵਾਜ ਜੀ ਆਪ ਦੇ ਚੰਨ ਕਾਮਨਾ ਦੇ ਅਰਦਾਸ ਵਿੱਚ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪੁਰ ਸੰਗਤ ਨੂੰ ਦਰਸ਼ਨ ਦੱਸ ਕੇ ਨਿਹਾਲ ਗੁਰਦਾਸ ਜੀਓ ਬੇਅੰਤ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘ ਨੇ ਆਪਣੇ ਚਰਨ ਜਾਸਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀ ਉਹਨਾਂ ਨੇ ਅੱਜ ਕੋਈ ਨਵੀਂ ਕਥਾ ਜਾਰ ਕੀਤੀ ਹੈ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾ ਦੀ ਮਾਫੀ ਬਖਸ਼ੋ ਬੜੀ ਵੀ ਬਾਣੀ ਸੋਟ ਕੇ ਸੱਚ ਕੰਨ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਵਿਸਾਰ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਹ ਤੇ ਮਿੱਤਰ ਬਾਣੀ ਤਾਂ ਨਿਬਰ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਕੜਾਪ ਸਾਰੀ ਜਗ੍ਹਾ ਤਿਆਰ ਕਰੇ ਹਾਜ਼ਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਚਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਜ ਦਤਾ ਜੀਓ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ ਚ ਤੁਹਾਡੇ ਵਾਲੇ ਪ੍ਰਵਾਨ ਕਰਨੀ ਆਪਦੇ ਚਰਨਾ ਸੇਵਾ ਕਰ ਰਹੇ ਸਾਰੇ ਪਿਆਰੇ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਰੋ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾ ਸੇਵਾ ਦੀ ਭਾਵਨਾ ਬਖਸ਼ ਬਾਤ ਦਾ ਕਰੋ ਕਿਰਪਾ ਕਰੋ ਗੁਰੂ ਜੀ ਨਿਵਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਦੇ ਸਭ ਸੰਗਤਾਂ ਦੇ ਹਾਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਦੇ ਸਿਰ ਪਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਜੀ ਨਿਵਾਜ ਕਿਰਪਾ ਕਰੋ ਖਾਸ ਬਲ ਸੇ ਕੌਮ ਨੂੰ ਏਕ ਦਾਸ ਵਾਜ ਪਿਆਰ ਦੀ ਬਖਸ਼ਿਸ਼ ਕਰਕੇ ਸੰਤ ਦਾਸ ਰਸੋਈ ਦਾਸ ਬਖਸ਼ੋ ਚਾਨਣਾ ਨਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਦਾ ਹਰ ਮੈਦਾਨ ਜਵਾਨ ਫਤਿਹ ਬਖਸ਼ਰ ਬਾਤ ਦਾ ਕਰੋ ਜੀ ਗੁਰੂ ਜੀ ਨਿਵਾਜ ਦੂਰ ਦੁਰਾਜ ਕਰਨ ਬੈਠੀ ਲਾਈਵ ਕਰਤਾ ਕੀ ਤੂੰ ਸਰਵਕਾਰੀਆਂ ਸਾਜ ਦੇ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਵੀ ਕਿਰਪਾ ਕਰੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਦੇ ਜਾਂਦੇ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਪੇਟਾ ਕਰੀ ਚੰਨਾ ਪ੍ਰਵਾਨ ਕਰੋ ਬਖਸ਼ਿਆ ਸਭ ਦੀਆਂ ਕਮਾਈਆਂ ਸਬਲ ਕਰੋ ਕਰ ਜੋ ਅੱਜ ਬਖਸ਼ਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਤਾਰ ਮੇਰਾ ਦੇ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁਕਾਈ ਮਾਰੀ ਬਖਸ਼ੋ ਪੇਦਰ ਗੁਨਾਮੀ ਬਖਸ਼ਿਆ ਬ੍ਰੰਧ ਲੜੀ ਵਾਰ ਸਾਜ ਪਾਠ ਕਰਨ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਸ ਵਾਰ ਕੇ ਚੰਨਾ ਦਰਵਾਜ਼ ਬਣਾਓ ਸ਼ੁੱਧ ਤੇ ਬਿਧੂ ਸੇਵਾ ਲੈਣ ਕੇ ਵਾਦ ਦਿੱਤਾ ਸਹੀ ਪਿਆਰੇ ਮੈਨੂੰ ਜਿਹੜੇ ਮੇਰਾ ਆਪਣਾ ਨਾ ਹੋ ਜਾਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਪਾਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸੰਗਤ ਜੀ ਮਾਰੇ ਕਿਰਪਾ ਕੀਤੀ ਆਪ ਸੰਗਤ ਬੜੀ ਸ਼ਰਧਾ ਭਾਵਨਾ ਸਹਿਤ ਪਵਿੱਤਰ ਗੁਰਬਾਣੀ ਆਸਾ ਕੀ ਵਾਅਦੇ ਕੀਤੇ ਸਰਵ ਕੀਤੇ ਨੇ ਪਰੰਤੂ ਹੁਕਮ ਨਾ ਮਿਲੀ ਕਥਾ ਵਿਚਾਰ ਦੁਆਰੀ ਮੈਂ ਸਰਵਨ ਕੀਤੀ ਹੈ ਅਰਦਾਸ ਸਾਜੀਆਂ ਭਰੀਆਂ ਮਾਰੇ ਬਖਸ਼ੇ ਪਵਿੱਤਰ ਮੈਂ ਸਰਵਨ ਕੀਤੇ ਹਨ। ਸਾਧ ਸੰਗਤ ਜੀ ਅੱਜ ਇਸ ਪਾਸੋਂ ਗੁਰੂ ਸਾਹਿਬ ਨੇ ਆਪ ਗੁਰੂ ਖਾਸ ਉਹਨਾਂ ਨੂੰ ਬਖਸ਼ਿਸ਼ ਕੀਤਾ ਹੈ ਔਰ ਸਾਧ ਸੰਗਤ ਜੀ ਆਪ ਸੰਗਤ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਹਰ ਰੋਜ਼ ਆਇਆ ਕਰੋ ਆਓ ਮੱਥਾ ਟੇਕੋ ਅਰਦਾਸ ਕਰੋ ਜਿੰਨੀ ਦੇਰ ਤੱਕ ਚਾਹੋ ਸਾਧ ਸੰਗਤ ਜੀ ਮਹਾਰਾਜ ਜਿਹੜੀ ਕੁਝ ਪਹਿਲੇ ਕਥਾ ਕੀ ਦਰਬਾਰ ਤੁਸੀਂ ਸਰਵ ਕਰ ਸਕਦੇ ਹੋ। ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਹੁਣ ਸਹਿਜ ਪਾਠ ਲੜੀਵਾਰ ਜੋ ਹੋ ਰਹੇ ਨੇ ਭਾਈ ਸਾਹਿਬ ਕਰਨਗੇ। ਸਾਧ ਸੰਗਤ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਰਿਵਾਰਾਂ ਨੇ ਘਰਾਂ ਲੜੀਵਾਰ ਸਹਿਜ ਪਾਠ ਨੂੰ ਆਰੰਭ ਕੀਤਾ ਨੇ ਵੱਡ ਭਾਗੇ ਹੋ ਸੋ ਸਾਧ ਸਿੰਘ ਸੰਗਤ ਨੂੰ ਬੇਨਤੀ ਹੈ ਕਿ ਆਪੋ ਆਪਣਾ ਨੰਬਰ ਤੁਸੀਂ ਭਾਈ ਰਜਿੰਦਰ ਸਿੰਘ ਹੋਰਾਂ ਨੂੰ ਦੇ ਦਿਓ ਤਾਂ ਕਿ ਆਉਣ ਵਾਲੇ ਸਮੇਂ ਜੋ ਵੀ ਪ੍ਰੋਗਰਾਮ ਹੋਏ ਤੁਹਾਨੂੰ ਟੈਲੀਫੋਨ ਕਰਕੇ ਉਸ ਪ੍ਰੋਗਰਾਮ ਵਿੱਚ ਸ਼ਾਮਲ ਕਰ ਸਕਣ। ਉਹਨਾਂ ਦਾ ਨੰਬਰ ਹੈ 4087124145। ਸੋ ਸਾਧ ਸੰਗਤ ਜੀ ਆਓ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਤੁਸੀਂ ਦੇਖ ਰਹੇ ਹੋ ਕਿ ਨਾ ਥਾ ਸਭ ਥਾ ਜੋ ਡਬਲ ਬਿਲਡਿੰਗਾਂ ਬਣਨੀਆਂ ਨੇ ਉਹਨਾਂ 'ਚ ਬੇਅੰਤ ਖਰਚਾ ਹੋ ਰਿਹਾ। ਸਾਧ ਸੰਗਤ ਬੜੀ ਖੁਸ਼ੀ ਦੀ ਗੱਲ ਹੈ ਕਿ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣਾ ਦਸਾਂਤ ਸਫਲ ਕਰਦਿਆਂ ਸੰਗਤਾਂ ਨੇ ਮਹਾਰਾਜ ਚਰਨਾਂ 'ਚ ਭੇਟਾਂ ਮਾਇਆ ਕੀਤੀ ਹੈ। ਸੋ ਵੱਡ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾਂ ਨੇ ਕਿ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਾਂਤ ਸਫਲ ਕਰਦੇ ਮਹਾਰਾਜ ਚਰਨਾਂ 'ਚ ਮਾਇਆ ਭੇਟਾਂ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਲੜੀ ਵਾਸਤੇ ਅੱਜ ਪਾਠ ਹੋ ਰਹੇ ਨੇ ਇਹਦੇ ਵਾਸਤੇ ਤੁਸੀਂ ਜ਼ਰੂਰ ਆਪਣੇ ਨੰਬਰ ਦੇ ਦਿਓ ਅਤੇ ਨਾਲ ਇਹ ਬੇਨਤੀ ਹੈ ਸਾਧ ਸੰਗਤ ਜੀ ਕਿ ਖਾਲਸਾ ਸਕੂਲ ਹੁਣ ਖੁੱਲ੍ਹ ਗਿਆ ਹੈ ਆਪ ਜ਼ਰੂਰ ਆਪਣੇ ਬੱਚਿਆਂ ਨੂੰ ਦਾਖਲ ਕਰਾਓ ਤਾਂ ਕਿ ਤੁਹਾਡੇ ਬੱਚੇ ਪੰਜਾਬੀ ਪੜ੍ਹਨ ਉਸ ਤੋਂ ਬਾਅਦ ਗੁਰਬਾਣੀ ਸਿੱਖਣਗੇ। ਸੋ ਇਹ ਸਾਡੇ ਵਾਸਤੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਜ਼ਰੂਰ ਪੰਜਾਬੀ ਪੜ੍ਹਾ ਕੇ ਗੁਰਬਾਣੀ ਨਾਲ ਜੋੜਿਆ ਜਾਵੇ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਹ ਮਾਪਿਆਂ ਦਾ ਜ਼ਰੂਰੀ ਫਰਜ਼ ਬਣਦਾ ਇਹ ਜ਼ਰੂਰੀ ਖਿਆਲ ਰੱਖੋ ਸਾਧ ਸੰਗਤ ਜੀ। ਸਾਈਂ ਆਪ ਸੰਗਤ ਨੂੰ ਬੇਨਤੀ ਹੈ ਅਗਸਤ 30 ਨੂੰ ਹੈ ਸੰਪੂਰਨਤਾ ਦੇ ਸੰਪੂਰਨਤਾ ਪੁਰਬ ਸਾਹਿਬ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਰ ਗੁਰੂ ਸਾਹਿਬ ਨੇ ਜੋ ਮਹਾਨ ਦਾਤਾਂ ਨੂੰ ਬਖਸ਼ੀ ਅਸੀਂ ਉਹਨਾਂ ਦਾ ਧੰਨਵਾਦ ਕਰੀਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਦਿੱਤਾ ਆਪ ਜ਼ਰੂਰ ਸਾਰੀਆਂ ਭਰਨੀ ਕਿਰਪਾ ਕਰੋ। ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਤੰਬਰ 11, 12, 13 ਨੂੰ ਹੈ 31 ਰਾਗਾਂ ਦਾ ਕੀਰਤਨ ਦਰਬਾਰ ਆਪ ਸੰਗਤ ਨੇ ਜ਼ਰੂਰ ਸਾਰੀਆਂ ਭਰਨੀਆਂ ਨੇ ਅਤੇ ਇਸ ਸਮੇਂ ਦਾ ਲਾਭ ਉਠਾਉਣ ਦੇ ਯਤਨ ਕਰਨੇ ਨੇ। ਸਾਧ ਸੰਗਤ ਜੀ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਸਾਹਿਬ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਆਪ ਜ਼ਰੂਰ ਹਾਜ਼ਰੀਆਂ ਭਰ ਕੇ ਇਸ ਸਮੇਂ ਨੂੰ ਦੂਰ ਜੀਆਂ ਕਹਿੰਦੇ ਹੋਈਏ ਆਪਣੇ ਸਿਰ ਮੱਥੇ ਪ੍ਰਵਾਨ ਕਰਦੇ ਹੋਇਆਂ ਸਾਧ ਸਿੰਘ ਜ਼ਰੂਰ ਮਹਾਰਾਜ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਸਮਾਨ ਦਿੱਤੀਆਂ ਹੋਈਆਂ ਦਾਤਾਂ ਦਾ ਧੰਨਵਾਦ ਕਰੀਏ। ਬਾਬਾ ਜੀ ਸਾਹਿਬ ਤਿਆਰ ਨੇ ਸਾਹਿਬ ਰਾਮ ਘਰ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਗੁਰੂ ਦਰਬਾਰ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਆਪਾਂ ਰਲ ਮਿਲ ਕੇ ਪਿਆਰ ਸਹਿਤ ਨਿੱਤਾਂ ਪ੍ਰਤੀ ਸਹਿਜ ਪਾਠ ਕਰਦੇ ਹਾਂ। ਅੱਜ ਪਾਵਨ ਅੰਗ 1023 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਮਾਰੂ ਸੋਹਿਲੇ ਚੱਲ ਰਹੇ ਹਨ। 1023 ਤੋਂ ਅੱਜ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ।

ਹਰੀ ਨਾਨਕ ਸਾਚ ਕਹਿ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ ਮਾਰੂ ਮਹੱਲਾ ਪਹਿਲਾ ਸਾਚੈ ਮੇਲੇ ਸ਼ਬਦ ਮਿਲਾਏ ਜਾ ਤਿਸ ਭਾਣਾ ਸਹਿਜ ਸਮਾਏ ਤ੍ਰਿਭਵਨ ਜੋਤ ਧਰੀ ਪਰਮੇਸ਼ਰ ਅਵਰ ਨ ਦੂਜਾ ਭਾਈ ਹੈ ਜਿਸਕੇ ਚਾਕਰ ਤਿਸਕੀ ਸੇਵਾ ਸ਼ਬਦ ਪਤੀਜੈ ਅਲਖ ਅਭੇਵਾ।

ਹੈ ਦੂਜੈ ਭਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਵ ਗੁਰਮਤ ਜਾਤੀ ਮਨਮੁਖ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਹੈ ਕੂੜੇ ਆਵੈ ਕੂੜੇ ਜਾਵੈ ਕੂੜੇ ਰਾਤੀ ਕੂੜ ਕਮਾਵੈ ਸ਼ਬਦ ਮਿਲੇ ਸੇ ਦਰਗਹਿ ਪੈਦੇ ਗੁਰਮੁਖ ਸੁਰਤ ਸਮਾਈ ਹੈ ਕੂੜ ਮੁੱਠੀ ਠੱਗੀ ਠਗਵਾੜੀ ਜਿਉਂ ਵਾੜੀ ਉਜਾੜ ਉਜਾੜੀ ਨਾਮ ਬਿਨਾ ਕਿਛ ਸਾਧ ਨਾ ਲਾਗੈ ਹਰ ਬਿਸਰਿਐ ਦੁਖ ਪਾਈ ਹੈ ਭੋਜਨ ਸਾਚ ਮਿਲੈ ਆਘਾਈ

ਮਿੱਠਾ ਖਾਏ, ਬਹੁਤ ਸਿਆਣਪ ਭਰਮ ਨਾ ਜਾਏ, ਪਚ ਪਚ ਮੂਵੇ ਅਚੇਤ ਨਾ ਚੇਤ ਹੈ, ਅਜਗਰ ਭਾਰ ਲਦਾਈ ਹੈ, ਬਿਨ ਬਾਦ ਵਿਰੋਧ ਕੋਈ ਨਾਹੀ, ਮੈਂ ਦੇਖਾ ਲਿਹੂ ਤਿਸ ਸਾਲਾਹੀ, ਮਨ ਤਨ ਅਰਪ ਮਿਲੈ ਜਗ ਜੀਵਨ, ਹਰ ਸਿਉਂ ਬਣਤ ਬਣਾਈ ਹੈ, ਪ੍ਰਭ ਕੀ ਗਤ ਮਿਤ ਕੋਏ ਨਾ ਪਾਵੈ, ਜੇ ਕੋ ਵੱਡਾ ਕਹਾਏ ਵਡਾਈ ਖਾਵੈ, ਸਾਚੇ ਸਾਹਿਬ ਤੋਟ ਨਾ ਦਾਤੀ, ਸਗਲੀ ਤਿਨਹੈ ਉਪਾਈ ਹੈ, ਵੱਡੀ ਵਡਿਆਈ ਵੇ ਪਰਵਾਹੇ, ਆਪ ਉਪਾਈ ਦਾਨ ਸੁਮਾਹੇ, ਆਪ ਦਿਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ, ਇੱਕ ਸੋਗੀ ਇੱਕ ਰੋਗ ਵੇ ਆਪੇ, ਜੋ ਕਿਛ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ, ਇੱਕ ਨਾਗੇ ਭੂਖੇ ਭਵੈ ਪਵਾਏ, ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ, ਗਤ ਅਵਗਤ ਕੀ ਸਾਰ ਨਾ ਜਾਣੈ, ਬੂਝੈ ਸ਼ਬਦ ਕਮਾਈ ਹੈ, ਇੱਕ ਤੀਰਥ ਨਹਾਵਹਿ ਅੰਨ ਨਾ ਖਾਵਹਿ, ਇੱਕ ਅਗਨ ਜਲਾਵਹਿ ਦੇਹ ਖਪਾਵਹਿ, ਰਾਮ ਨਾਮ ਬਿਨ ਮੁਕਤ ਨ ਹੋਈ, ਕਿਤ ਬਿਦ ਪਾਰ ਲੰਘਾਈ ਹੈ, ਗੁਰਮਤ ਛੋਟਹਿ ਉੱਜੜ ਜਾਈ, ਮਨਮੁਖ ਰਾਮ ਨ ਜਪੈ ਅਵਾਈ, ਪਚ ਪਚ ਬੂਟਹਿ ਕੂੜ ਕਮਾਵਹਿ, ਕੂੜ ਕਾਲ ਬੈਰਾਈ ਹੈ, ਹੁਕਮੇ ਆਵੈ ਹੁਕਮੇ ਜਾਵੈ, ਬੂਝੈ ਹੁਕਮ ਸੁਸਾਚ ਸਮਾਵੈ, ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨੇ ਆਪੇ ਆਪ ਉਪਾਏ ਪਛਾਤਾ, ਆਪੇ ਸਤਿਗੁਰ ਆਪੇ ਸੇਵਕ, ਆਪੇ ਸ੍ਰਿਸ਼ਟ ਉਪਾਈ ਹੈ, ਆਪੇ ਨੇੜੈ ਨਾਹੀ ਦੂਰੇ, ਬੂਝਹਿ ਗੁਰਮੁਖ ਸੇ ਜਨ ਪੂਰੇ, ਤਿਨਕੀ ਸੰਗਤ ਇਹ ਨਿਸਲਾਹਾ, ਗੁਰਸੰਗਤ ਇਹ ਵਡਾਈ ਹੈ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵਹਿ ਰਸਨ ਰਸੇਰੇ, ਉਸਤਤ ਕਰਹਿ ਪਰ ਹਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਕੋਈ ਜਾਗਤ ਰਹਿ ਨ ਸੂਤੇ ਦੀਸਹਿ, ਸੰਗਤ ਕੁਲ ਤਾਰੇ ਸਾਚ ਪਰਿਸਹਿ, ਕਲਮਲ ਮੈਲ ਨਾਹੀ ਤੇ ਨਿਰਮਲ, ਓਏ ਰਹਿ ਭਗਤ ਲਿਵਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਹੈ ਦੇਹ ਪੁਰਾਣੀ, ਆਜ ਕਾਲ ਮਰ ਜਾਈਐ ਪ੍ਰਾਣੀ, ਹਰ ਜਪ ਜਪ ਹਿਰਦੈ ਧਿਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਛਾੜਾ, ਸਾਕਤ ਕੂੜ ਪਚੈ ਮਨ ਹੋਮੈ, ਦੁਹ ਮਾਰਗ ਪਚੈ ਪਚਾਈ ਹੈ, ਛੋਡੇ ਹੋ ਨਿੰਦਾ ਤਾਤ ਪਰਾਈ, ਪੜ ਪੜ ਦੱਜਹਿ ਸਾਥ ਨਾ ਆਈ, ਮਿਲ ਸਤ ਸੰਗਤ ਨਾਮ ਸਲਾਹ ਹੋ, ਆਤਮ ਰਾਮ ਸਖਾਈ ਹੈ, ਛੋਡੋ ਕਾਮ ਕ੍ਰੋਧ ਬੁਰਿਆਈ, ਹਉਮੈ ਧੰਦ ਛੋਡੋ ਲੰਪਟਾਈ, ਸਤਿਗੁਰ ਸਰਨ ਪਰੋ ਤਾ ਉਬਰਹੋ, ਇਉ ਤਰੀਐ ਭਵਜਲ ਭਾਈ ਹੈ, ਆਗੈ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੈ ਅਵਰ ਨ ਕੋਈ ਜੀਉ ਅਕੇਲਾ, ਭੜ ਭੜ ਅਗਨ ਸਾਗਰ ਦੇ ਲਹਿਰੀ, ਪੜ ਦੱਜਹਿ ਮਨ ਮੁਕਤਾਈ ਹੈ, ਗੁਰ ਪਹਿ ਮੁਕਤ ਦਾਨ ਦੇ ਭਾਣੈ, ਜਿਨ ਪਾਇਆ ਸੋਈ ਬਿਦ ਜਾਣੈ, ਜਿਨ ਪਾਇਆ ਤਿਨ ਪੂਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਗੁਰ ਬਿਨ ਉਰਜ ਮਰਹਿ ਬੇਕਾਰਾ, ਜਮ ਸਿਰ ਮਾਰੇ ਕਰੇ ਖੁਆਰਾ,

ਜਿੰਨਾ ਚਿਰ ਬੱਚਾ ਤੇ ਬੱਚੀ ਗੁਰੂ ਦੀ ਗੋਦ ਵਿੱਚ ਆ ਜਾਂਦੇ ਨੇ ਹਾਜ਼ਰੀ ਲਵਾ। ਕਹਿੰਦੇ ਨੇ ਦੁਨੀਆਵੀ ਖੁਸ਼ੀਆਂ ਕਈ ਵਾਰ ਇੱਕ ਦੋ ਦਿਨ ਵਿੱਚ ਨਿਬੜ ਜਾਂਦੀਆਂ ਨੇ, ਪਰ ਜਿਹੜੇ ਨਾਮ ਜਪਦੇ ਨੇ ਸਦ ਖੁਸ਼ੀਆਂ ਜਪ ਕੀਰਤਨ ਹਰਨਾ, ਮਨ ਦੀ ਖੁਸ਼ੀ ਬਣੀ ਰਹਿੰਦੀ ਹੈ। ਇਸ ਕਰਕੇ ਸਾਰੇ ਬੋਲੋ ਸਾਰੇ।

ਕੋਸ਼ਿਸ਼ ਕਰੋ ਪਾਟੀ ਸਾਡੀ ਰਸਨਾ ਤੇ ਮਹਾਰਾਜ ਦਾ ਇਹ ਵਚਨ ਵਸ ਜਾਏ, ਕਿਉਂਕਿ ਮੰਗਣ ਵਾਲੇ ਬੜੇ ਨੇ ਪਰ ਮੰਗ ਕੇ ਸ਼ੁਕਰਾਨਾ ਕਰਨ ਵਾਲੇ ਘੱਟ ਨੇ। ਦਾਤ ਪਿਆਰੀ ਵਿਸਰਿਆ ਦਾਤਾ ਮਹਾਰਾਜ ਕਹਿ ਰਹੇ ਨੇ, ਮੰਗਣਾ ਵੀ ਸਾਰਾ ਕੁਝ ਹੈ ਪਰ ਦਾਤ ਵਿੱਚੋਂ ਦਾਤੇ ਨੂੰ ਵੇਖਣਾ, ਉਹਦਾ ਸਦਾ ਸ਼ੁਕਰ ਕਰਨਾ। ਫਿਰ ਕਹਿੰਦੇ ਨੇ ਕਈ ਹਜ਼ਾਰ ਗੁਣਾ ਭਾਗ ਲੱਗਦੇ ਹੀ ਰਹਿੰਦੇ ਨੇ। ਸਤਿਗੁਰੂ ਤੇਰੀਆਂ ਦਾਤਾਂ ਨੇ, ਤੇਰੀਆਂ ਦਿੱਤੀਆਂ ਹੋਈਆਂ ਖੁਸ਼ੀਆਂ ਨੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇ, ਜਿਹੜੇ ਉਹਨੂੰ ਭਾ ਜਾਂਦੇ ਨੇ ਉਹਨਾਂ ਦੇ ਵਿਹੜੇ ਵਿੱਚ ਫਿਰ ਐਸੀਆਂ ਰੌਣਕਾਂ ਲੱਗਦੀਆਂ ਨੇ। ਜਾਂ ਇੰਜ ਕਹਿ ਲਈਏ, ਜਿਹੜੇ ਗੁਰਸਿੱਖ ਦਸਵੰਦ ਗੁਰੂ ਘਰ ਵਿੱਚ ਲਾ ਦਿੰਦੇ ਨੇ, ਲੰਗਰਾਂ ਵਿੱਚ ਇਮਾਰਤਾਂ ਵਿੱਚ, ਕਹਿੰਦੇ ਨੇ ਫਿਰ ਉਹਨਾਂ ਦੇ ਘਰ ਦੀਆਂ ਰੌਣਕਾਂ ਸਦਾ ਬਰਕਰਾਰ ਰਹਿੰਦੀਆਂ। ਤੁਸੀਂ ਭਾਵਨਾ ਬਣਾ ਕੇ ਇਹ ਪੰਕਤੀਆਂ ਗਾਇਓ। ਮੈਂ ਤਾਂ ਕਹਿੰਦਾ ਜਿਹੜਾ ਗਾ ਸਕਦਾ ਹੈ ਜ਼ਰੂਰ ਗਾਏ, ਜਿਹੜਾ ਨਹੀਂ ਵੀ ਗਾ ਸਕਦਾ ਉਹ ਵੀ ਗਾਏ। ਉਹ ਰਸਨਾ ਧੰਨ ਧੰਨ ਹੋ ਜਾਂਦੀ ਹੈ ਜਿਹਦੀ ਰਸਨਾ ਤੇ ਗੁਰੂਆਂ ਦੀ ਬਾਣੀ ਦਾ ਵਾਸਾ।

0: ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਟੇਜ ਤੋਂ ਸਰਵਣ ਕਰੋ ਜੀ। ਇਸੇ ਤਰ੍ਹਾਂ ਮਨ ਦੀ ਇਕਾਗਰਤਾ ਬਣੀ ਰਹੇ, ਮਹਾਰਾਜ ਦੀ ਆਗਿਆ ਲੈ ਕੇ ਕਾਰਜ ਰਾਸ ਹੋ ਜਾਣਗੇ ਸਾਰੇ।
1: ਕੋਰਪੂਰ ਹੈ ਕਿਰਪਾ ਧਾਰੀ, ਪਾਪੂਰੀ ਲੋਚ ਹਮਾਰੀ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਆ ਕੇ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਆਓ ਗੁਰਾਂ ਦੀ ਬਖਸ਼ੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੇ ਮਿੰਟਾਂ ਵਿੱਚ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਦੁਆਰਾ ਕਾਕਾ ਰਾਹੁਲ ਸਿੰਘ ਲਾਲੀ, ਸਪੁੱਤਰ ਸਰਦਾਰ ਜੈਪਿੰਦਰ ਸਿੰਘ ਲਾਲੀ ਅਤੇ ਬੀਬੀ ਦੇਵਜੀ ਰਾਣੀ ਜੀ ਦੇ ਆਨੰਦ ਕਾਰਜ ਕਰਨ ਜਾ ਰਹੇ ਬੇਟੀ ਮਨਰੂਪ ਕੌਰ ਸੰਗੇੜਾ, ਸਪੁੱਤਰੀ ਸਰਦਾਰ ਮਨਜੀਤ ਸਿੰਘ ਸੰਗੇੜਾ ਅਤੇ ਬੀਬੀ ਸ਼ਮਿੰਦਰਜੀਤ ਕੌਰ ਸੰਗੇੜਾ ਨਾਲ। ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਸ਼ੁਰੂ ਕਰੀਏ, ਮੈਂ ਆਪ ਸਭ ਨੂੰ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ, ਸੇਵਾਦਾਰਾਂ ਵੱਲੋਂ, ਸਮੂਹ ਕੀਰਤਨ ਜਥਿਆਂ ਵੱਲੋਂ ਅਤੇ ਤਾਕੀ ਸਿੰਘਾਂ ਵੱਲੋਂ, ਪਾਠੀਆਂ ਵੱਲੋਂ ਅਤੇ ਨਾਲ ਸਾਰੇ ਹੀ ਜੋ ਸੇਵਾਦਾਰ ਹਨ ਉਹਨਾਂ ਵੱਲੋਂ ਜੀਓ ਆਇਆ ਆਖਦਾ। ਅਤੇ ਇਸ ਦੇ ਵਿੱਚ ਮੈਂ ਇੱਥੇ ਵਰਣਨ ਕਰਨ ਲਈ ਨਾਂ ਤਾਂ ਨਹੀਂ ਲੈ ਸਕਣਾ, ਬਹੁਤ ਸਮਾਂ ਲੱਗਣਾ ਉਸ ਨੂੰ। ਜਿੱਥੇ ਆਪ ਸੰਗਤਾਂ ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਆਏ ਹੋ, ਉੱਥੇ ਬਹੁਤ ਸਾਰੇ ਗੁਰੂ ਘਰਾਂ ਦੇ ਸੇਵਾਦਾਰ, ਕਮੇਟੀ ਮੈਂਬਰ, ਅਹੁਦੇਦਾਰ ਆ ਜਾ ਕੇ ਹਾਜ਼ਰੀਆਂ ਭਰ ਰਹੇ ਨੇ। ਸੋ ਉਹਨਾਂ ਨੂੰ ਵੀ ਵੱਖਰੇ ਨਿੱਜੀ ਤੌਰ 'ਤੇ ਨਿੱਜੀ ਹੋਇਆਂ ਨੂੰ ਮੇਰਾ। ਇਸ ਦੇ ਵਿੱਚ ਸਾਡੀ ਆਪਣੀ ਕਮੇਟੀ ਦੇ ਘੱਟੋ ਘੱਟ ਅੱਧੇ ਕੁ ਮੈਂਬਰ ਜ਼ਰੂਰ ਹਾਜ਼ਰ ਹੋਏ ਨੇ, ਉਹਨਾਂ ਨੂੰ ਵੀ ਜੀਓ ਆਇਆਂ ਨੂੰ ਜੀ। ਹੁਣ ਆਪਾਂ ਚੱਲੀਏ ਪ੍ਰੋਗਰਾਮ ਜਿਸ ਕੰਮ ਲਈ ਆਏ, ਅਤੇ ਸੁਭਾਗ ਜੋੜੀ ਲਈ ਬੇਨਤੀ ਹੈ ਕਿ ਕੁਝ ਹਿੱਸੇ ਹੈਗੇ ਆ ਆਨੰਦ ਕਾਰਜ ਦੇ, ਜਿਸ ਦੇ ਵਿੱਚ ਮੈਂ ਇਕੱਲਾ ਇਕੱਲਾ ਹਿੱਸਾ ਦੱਸ ਦੇਣਾ ਇੱਕ ਦੋ ਮਿੰਟਾਂ ਦੇ ਵਿੱਚ ਹੀ, ਫਿਰ ਨਾਲ ਹੀ ਸ਼ੁਰੂ ਹੋ ਜਾਣਾ ਪ੍ਰੋਗਰਾਮ। ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਦੇ ਸ਼ਬਦ ਦਾ ਇੱਕ ਕੀਰਤਨ ਹੋਣਾ। ਸ਼ਬਦ ਹੈ ਜੀ, ਕੀਤਾ ਲੋੜੀਏ ਕੰਮ ਸੁਹਾਰ ਪਿਆ ਆਖੀਏ, ਕਾਲਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਜਿਉਂ ਹੀ ਸ਼ਬਦ ਦਾ ਕੀਰਤਨ ਸੰਪੂਰਨ ਕੀਤਾ, ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨੇ ਵਾਲਿਆਂ ਨੇ ਤੁਰੰਤ ਜਥੇ ਨੇ, ਅਤੇ ਨਾਲ ਹੀ ਫਿਰ ਅਰਦਾਸ ਕਰਨਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ, ਅਤੇ ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ। ਬਾਕੀ ਸੰਗਤਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਜਿਵੇਂ ਆਪ ਜੀ ਬੈਠੇ ਹੋਏ ਇਸੇ ਤਰ੍ਹਾਂ ਬਿਰਾਜਮਾਨ ਰਹਿਣ ਦੀ ਕਿਰਪਾ ਕਰਨੀ। ਅਰਦਾਸ ਤੋਂ ਉਪਰੰਤ ਭਾਈ ਸਾਹਿਬ ਭਾਈ ਨਵਜੀਤ ਸਿੰਘ ਜੀ ਹੁਕਮਨਾਮਾ ਲੈਣਗੇ। ਹੁਕਮਨਾਮਾ ਲੈਣ ਦੇ ਨਾਲ ਹੀ ਉਹ ਫਿਰ ਬੇਨਤੀ ਕਰਨਗੇ ਸਰਦਾਰ ਮਨਜੀਤ ਸਿੰਘ ਸਿੰਘੜਾ ਜੀ ਨੂੰ ਕਿ ਉਹ ਪੱਲੇ ਦੀ ਰਸਮ ਅਦਾ ਕਰਨ। ਪੱਲੇ ਦੀ ਰਸਮ ਨਾਲ ਹੀ ਫਿਰ ਸ਼ੁਰੂ ਹੋ ਜਾਣਾ ਜੀ ਅਸਲੀ ਹਿੱਸਾ ਵਿਆਹ ਦਾ, ਆਨੰਦ ਕਾਲਜ ਦਾ, ਜਿਸ ਦੇ ਵਿੱਚ ਫਿਰ ਲਾਵਾਂ ਦਾ ਪਾਠ, ਕਲੀ ਕਲੀ ਲਾਮ ਦਾ ਪਾਠ ਹੋਣਾ। ਚਾਰ ਲਾਵਾਂ ਨੇ ਜੀ ਅਤੇ ਚਾਰ ਹੀ ਪ੍ਰਕਰਮਾਂ ਹੋਣੀਆਂ, ਹਰ ਇੱਕ ਲਾਮ ਦੀ ਇੱਕ ਪ੍ਰਕਰਮ ਹੋਣੀ ਹੈ। ਸੋ ਪ੍ਰਕਰਮ ਜਿਹੜੀ ਇੰਗਲਿਸ਼ ਵਿੱਚ ਰਾਊਂਡ ਹੈਗਾ ਜੀ, ਰਾਊਂਡ ਗੁਰੂ ਗ੍ਰੰਥ ਸਾਹਿਬ। ਸੋ ਜਿਉਂ ਹੀ ਗਿਆਨੀ ਨਵਨੀਤ ਸਿੰਘ ਜੀ ਪਹਿਲੀ ਲਾਮ ਦਾ ਪਾਠ ਕਰਨਗੇ, ਸੁਭਾਗ ਜੋੜ ਜੀ ਨੂੰ ਹੈ ਉਹ ਧਿਆਨ ਨਾਲ ਸਰਵਣ ਕਰਨਗੇ। ਮੈਨੂੰ ਇਹ ਨਹੀਂ ਪਤਾ ਹੁਣ ਤੁਸੀਂ ਬੈਠ ਕੇ ਪਾਠ ਸਰਵਣ ਕਰਨਾ ਸੁਣਨਾ ਜਾਂ ਕਿ ਖੜ੍ਹੇ ਹੋ ਕੇ ਜੀ, ਦੱਸ ਦਿਓ ਮੈਨੂੰ ਦੋਨੋਂ ਜਣੇ। ਦੋਨੋਂ ਤਰ੍ਹਾਂ ਠੀਕ ਹੈ, ਮਰਿਆਦਾ ਅਨੁਸਾਰ ਆ। ਜੇ ਤਾਂ ਖੜ੍ਹੇ ਹੋ ਕੇ ਕਰਨਾ ਤਾਂ ਇਸ ਤਰ੍ਹਾਂ ਕਰ ਦਿਓ, ਜੇ ਨਹੀਂ ਤਾਂ ਥੱਲੇ ਨੂੰ ਕਰ ਲਓ ਹੱਥ। ਖੜ੍ਹੇ ਹੋ ਕੇ ਆ ਜੀ, ਖੜ੍ਹੇ ਹੋ ਕੇ, ਠੀਕ ਆ। ਫਿਰ ਦੱਸ ਦਿਆਂਗੇ ਜਦੋਂ ਸ਼ੁਰੂ ਹੋਣਾ ਲਾਵਾਂ ਦਾ ਪਾਠ, ਅਤੇ ਫਿਰ ਤੁਸੀਂ ਖੜ੍ਹੇ ਹੋ ਜਾਣਾ। ਸ਼ਾਬਾਸ਼, ਥੈਂਕ ਯੂ। ਅਤੇ ਉਸ ਵੇਲੇ ਫਿਰ ਪਾਠ ਆਪਣਾ ਸੁਣ ਕੇ ਸਾਰਾ ਸਰਵਣ ਕਰਕੇ ਪਹਿਲੀ ਲਾਮ ਦਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ, ਫਿਰ ਦੂਜੀ ਵਾਰੀ ਜਦੋਂ ਆਪ ਜੀ ਨੇ ਸੁਣਿਆ ਫਿਰ ਮੱਥਾ ਟੇਕ ਕੇ ਪਹਿਲੀ ਪ੍ਰਕਰਮ ਸ਼ੁਰੂ ਕਰ ਦੇਣੀ, ਜਿਸ ਵਿੱਚ ਰਾਹੁਲ ਸਿੰਘ ਲਾਲੀ ਜੀ ਆਪ ਜੀ ਨੇ ਅੱਗੇ ਅੱਗੇ ਚੱਲਣਾ ਅਤੇ ਬੇਟੀ ਮਨਰੂਪ ਕੌਰ ਸੰਗੇੜਾ ਨੇ ਪਿੱਛੇ ਪਿੱਛੇ ਚੱਲਣਾ ਮਰਿਆਦਾ ਦੇ ਅਨੁਸਾਰ। ਅਤੇ ਮੇਰੇ ਵੱਲ ਨੂੰ ਆਉਣਾ, ਆਪਣੇ ਸੱਜੇ ਮੋਢੇ ਜੋ ਹਨ ਉਹ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਪਾਸੇ ਰੱਖਣੇ, ਫਿਰ ਜਾ ਕੇ ਵਾਪਸ ਆਪਣੀ ਥਾਂ 'ਤੇ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਦੂਸਰੀ ਲਾਮ ਦਾ ਪਾਠ ਸਰਵਣ ਕਰਨ ਲਈ। ਇਸ ਤਰ੍ਹਾਂ ਤੀਸਰੀ ਅਤੇ ਚੌਥੀ ਚਾਰੇ ਲਾਵਾਂ ਦਾ ਜਦੋਂ ਪਾਠ ਹੋ ਗਿਆ ਫਿਰ ਆਪ ਜੀ ਬੈਠ ਸਕੋਗੇ। ਕਿਉਂਕਿ ਫਿਰ ਕੀਰਤਨ ਚੱਲਣਾ ਕੁਝ ਮਿੰਟ ਲੱਗਣੇ ਨੇ ਉਸ ਨੂੰ ਕੁਝ ਸ਼ਬਦਾਂ ਦਾ ਕੀਰਤਨ ਮਰਯਾਦਾ ਅਨੁਸਾਰ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨੇ ਬਾਰੇ ਅਤੇ ਉਹਨਾਂ ਦਾ ਜਥਾ ਸ਼ਬਦਾਂ ਦੇ ਕੀਰਤਨ ਤੋਂ ਉਪਰੰਤ ਫਿਰ ਅਰਦਾਸ ਹੋਵੇਗੀ ਸਾਰੀ ਸੰਗਤ ਉਸ ਵਿੱਚ ਖੜੀ ਹੋਵੇਗੀ ਜੀ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਜਾਏਗਾ ਹੁਕਮਨਾਮੇ ਤੋਂ ਬਾਅਦ ਫਿਰ ਬਾਕੀ ਸਨਮਾਨ ਦਾ ਪ੍ਰੋਗਰਾਮ ਅਤੇ ਹੋਰ ਪ੍ਰੋਗਰਾਮ ਹੋਵੇਗਾ ਜੀ ਆਓ ਹੁਣ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ ਲਈਏ ਬੜੇ ਪਿਆਰ ਅਤੇ ਸ਼ਰਧਾ ਨਾਲ ਜਿਵੇਂ ਆਪ ਬੈਠੇ ਹੋ ਚੁੱਪ ਦਾ ਦਾਨ ਬਖਸ਼ਦੇ ਹੋਏ ਆਪਾਂ ਉਸ ਪਵਿੱਤਰ ਬਾਣੀ ਦਾ ਸ਼ਬਦ ਸਰਵਨ ਕਰੀਏ ਕੀਤਾ ਲੋੜੀਏ ਕੰਮ ਸਵਾਰ ਪਾਖੀ ਕਾਲਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੀ ਨੂੰ ਬੱਚੇ ਦਾ ਪੱਲਾ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸਭ ਤੋਂ ਪਹਿਲਾਂ ਆਪ ਜੀ ਧੰਤਾ ਯੋਗ ਹੋ, ਵਡਭਾਗੀ ਹੋ, ਜੋ ਆਪਣੇ ਜੀਵਨ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਲੈਣ ਵਾਸਤੇ ਖੜੇ ਹੋ ਜਾਓ। ਆਗਿਆ ਲੈਣ ਵਾਸਤੇ, ਗ੍ਰਿਸ਼ ਧਰਮ ਦੀ ਪ੍ਰਾਰੰਭਤਾ ਵਾਸਤੇ ਗੁਰੂ ਹਜ਼ੂਰ ਆਏ ਹੋ ਸਾਰੀ ਸੰਗਤ ਦੇ ਸਮੇਤ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਬਚਨਾਂ ਨੂੰ ਸਰਵਣ ਕਰਨਾ ਹੈ ਕਿ ਜਦੋਂ ਦਾਸ ਲਾਵਾਂ ਦਾ ਪਾਠ ਸ਼ੁਰੂ ਕਰੇਗਾ, ਸੂਹੀ ਰਾਗ ਵਿੱਚ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਜਦੋਂ ਵੀ ਪਹਿਲੀ ਲਾਮ ਦਾ ਪਾਠ ਸੰਪੂਰਨ ਹੋਏਗਾ, ਆਪ ਜੀਆਂ ਨੇ ਮੱਥਾ ਟੇਕ ਕੇ ਖੜੇ ਹੋ ਜਾਣਾ ਹੈ। ਫਿਰ ਮੇਰੇ ਰਾਈਟ ਹੈਂਡ ਆਪ ਜੀ ਨੇ ਪਰਿਕਰਮਾ ਕਰਕੇ ਫਿਰ ਮੱਥਾ ਟੇਕ ਕੇ ਅਗਲੀ ਲਾਮ ਸੁਣਨ ਵਾਸਤੇ ਖੜੇ ਹੋ ਜਾਣਾ। ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਲਾਮ ਦੇ ਪਾਠ ਦੇ ਸਮਾਪਤ ਹੋਣ ਤੋਂ ਬਾਅਦ ਆਪ ਜੀ ਨੇ ਮੱਥਾ ਟੇਕਣਾ ਹੈ, ਫਿਰ ਪਰਿਕਰਮਾ ਸ਼ੁਰੂ ਕਰਨੀ ਹੈ, ਫਿਰ ਮੱਥਾ ਟੇਕ ਕੇ ਅਗਲੀ ਲਾਮ ਸ਼ੁਰੂ ਸਰਵਣ ਕਰਨ ਵਾਸਤੇ ਖੜੇ ਹੋ ਜਾਣਾ ਹੈ। ਸੰਗਤ ਨੇ ਵੀ ਪਿਆਰ ਸਹਿਤ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਆਓ ਆਪਾਂ ਸਤਿਗੁਰੂ ਜੀ ਦੀ ਅਸੀਸ ਲਈਏ ਜੀ। ਸਤਿ

ਜਿਸ ਸਮੇਂ ਦਾ ਇੰਤਜ਼ਾਰ ਸੀ ਦੋਵੇਂ ਪਰਿਵਾਰਾਂ ਦਾ, ਸਾਰੇ ਰਿਸ਼ਤੇਦਾਰਾਂ ਨੂੰ, ਦੋਵੇਂ ਪਰਿਵਾਰਾਂ ਦੇ ਬੱਚੀ ਬੱਚਾ ਮਹਾਰਾਜ ਦੀ ਹਜ਼ੂਰੀ 'ਚ ਪਤੀ ਤੇ ਪਤਨੀ ਦਾ ਰੂਪ ਲੈ ਚੁੱਕੇ ਹਨ। ਸਮੂਹ ਪ੍ਰਬੰਧਕ ਸਾਹਿਬਾਨਾਂ ਵੱਲੋਂ, ਗੁਰੂ ਘਰ ਦੇ ਸਮੂਹ ਵਜ਼ੀਰ ਕੀਰਤਨੀਆਂ ਵੱਲੋਂ ਲੱਖ ਲੱਖ ਲੱਖ ਲੱਖ ਵਧਾਈਆਂ। ਵੀਰ ਜੀ ਸਾਡੇ ਪਰਦੁਮਨ ਸਿੰਘ ਜੀ ਸੰਗੇੜਾ ਸਾਹਿਬ ਔਰ ਨਿੱਜਰ ਬ੍ਰਦਰ ਸਾਰੀਆਂ ਸੰਗਤਾਂ ਸਮੂਹ ਪ੍ਰਬੰਧਕ ਵੀਰਾਂ ਨੂੰ ਵੱਲੋਂ ਜੀ ਆਇਆਂ ਨੂੰ ਆਓ ਵਧਾਈਆਂ ਦਾ ਸ਼ਬਦ, ਭੈਣਾਂ ਨੂੰ ਵੀਰਾਂ ਨੂੰ ਸਭ ਨੂੰ ਮਿਲ ਕੇ ਇਹਨਾਂ ਬੱਚਿਆਂ ਨੂੰ ਅਸੀਸ ਦੇਣਾ ਦਾਤਾ, ਤੇਰੀ ਬਾਣੀ ਨਾਲ ਜੁੜੇ ਰਹਿਣ ਔਰ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਓ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸੁਭਾਗ ਜੋੜੀ ਨੂੰ ਗੁਰੂ ਘਰ ਦੀ ਕਮੇਟੀ ਵੱਲੋਂ ਅਤੇ ਤੁਹਾਡੇ ਸਾਰਿਆਂ ਵੱਲੋਂ ਲੱਖ ਲੱਖ ਵਧਾਈਆਂ। ਇਹ ਜੋ ਸੈਨੋ ਜੇ ਸਿੱਖ ਗੁਰਦੁਆਰਾ ਅਸਥਾਨ ਹੈ, ਨੌਰਥ ਅਤੇ ਸਾਊਥ ਹਾਲ ਡਬਲ ਸਟੋਰੀ ਹੋ ਰਹੇ ਨੇ, ਕਿਉਂਕਿ ਸੰਗਤ ਦਾ ਵਾਧਾ ਕਾਫੀ ਹੋ ਗਿਆ, ਪ੍ਰੋਗਰਾਮ ਬਹੁਤ ਹੁੰਦੇ ਨੇ, ਇਸ ਕਰਕੇ ਜ਼ਿਆਦਾ ਜਗ੍ਹਾ ਦੀ ਲੋੜ ਸੀ। ਇਸ ਕਰਕੇ ਇਹ ਜੋ ਡਬਲ ਸਟੋਰੀ ਹਾਲ ਸਿੰਗਲ ਸਟੋਰੀ ਸਨ ਪਹਿਲਾਂ, ਕਿਉਂਕਿ ਲੋਕਲ ਸੰਗਤ ਨੂੰ ਤਾਂ ਪਤਾ, ਜਿਹੜੀ ਸੰਗਤ ਬਾਹਰੋਂ ਇੰਗਲੈਂਡ ਤੋਂ ਕੈਨੇਡਾ ਤੋਂ ਆਈ ਹੈ, ਉਨ੍ਹਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਸਿੰਗਲ ਸਟੋਰੀ ਹਾਲ ਸਨ, ਹੁਣ ਡਬਲ ਸਟੋਰੀ ਬਣ ਜਾ ਰਹੇ ਹੈ। ਸੋ ਪਹਿਲੀ ਗੱਲ, ਇਹ ਜੋ ਸੈਨਾ ਜੇ ਗੁਰੂ ਘਰ ਹੈ, ਇੱਥੇ ਕਿਸੇ ਧਨਾੜ ਨੇ ਪੈਸੇ ਨਹੀਂ ਦਿੱਤੇ, ਸੰਗਤ ਦੀ ਇੱਕ ਇੱਕ ਡਾਲਰ ਦੇ ਨਾਲ ਇਹ ਬਣਿਆ। ਠੀਕ ਆ, ਲੱਖ ਦਿੱਤਾ, ਦੋ ਲੱਖ ਦਿੱਤਾ, ਤਿੰਨ ਲੱਖ ਦਿੱਤਾ, ਜੇ ਕਿਸੇ ਨੇ ਮਿਲੀਅਨ ਦਿੱਤਾ ਤਾਂ ਉਹਨੂੰ ਮੋੜ ਦਿੱਤਾ ਗਿਆ। ਸੋ ਇਸ ਕਰਕੇ ਇਹ ਸੰਗਤ ਦਾ ਅਸਲ ਵਿੱਚ ਗੁਰੂ ਘਰ ਹੈ। ਸੋ ਬਿਲਡਿੰਗ ਬਣ ਰਹੀ ਹੈ ਔਰ ਸਾਰੇ ਦੂਰੋਂ ਨੇੜੇ ਜਿੰਨੀ ਵੀ ਸੰਗਤ ਆਈ ਹੈ, ਅਸੀਂ ਚਾਹੁੰਦੇ ਹਾਂ ਕਿ ਉਹ ਵੀ ਇਸ ਸਿੱਖ ਗੁਰਦੁਆਰਾ ਸੈਨਾ ਜੀ ਦੇ ਵਿੱਚ ਆਪਣਾ ਯੋਗਦਾਨ ਪਾਉਣ। ਸੋ ਹੁਣ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇੱਕ ਸ਼ਬਦ ਜ਼ਰੂਰ ਤੁਹਾਨੂੰ ਸੁਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਦੀ ਨਾਲ ਬੇਨਤੀ ਹੈ ਕਿ ਜੋ ਖਜ਼ਾਨਾ ਉਹ ਘਰ ਦੇ ਵਿੱਚ ਬੀਬੀਆਂ ਕੋਲ ਹੁੰਦਾ, ਸੋ ਬੀਬੀਆਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਜੋ ਵੀ ਵੱਧ ਤੋਂ ਵੱਧ ਯੋਗਦਾਨ ਤੁਹਾਡਾ ਬਣਦਾ ਹੈ,

ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਸਮੂਹ ਪ੍ਰਬੰਧਕ ਸਾਹਿਬਾਨਾਂ ਵੱਲੋਂ ਇਹ ਤੁਹਾਡਾ ਆਪਣਾ ਸਥਾਨ ਹੈ, ਹਰ ਕਾਰਜ ਬੜੀਆਂ ਖੁਸ਼ੀਆਂ ਨਾਲ ਬੈਠ ਕੇ ਇਸ ਸਥਾਨ ਤੇ ਮਾਣੀਏ। ਪੀੜ੍ਹੀ ਦਰ ਪੀੜ੍ਹੀ ਬਾਬੇ ਨਾਨਕ ਤੋਂ ਬਖਸ਼ਿਸ਼ਾਂ ਲੈਂਦੀਆਂ ਆ ਰਹੀਆਂ ਨੇ ਤੇ ਹੋਰ ਵੀ ਆਪਾਂ ਆਪਣੇ ਬੱਚਿਆਂ ਨੂੰ

ਮਾਫੀ ਬਖਸ਼ਿਸ਼ ਕਰਨੇ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਆਪਣਾ ਮਿਹਰਾ ਭਰਿਆ ਹੱਥ ਬਣਾਈ ਰੱਖਣਾ, ਗ੍ਰਿਸ਼ਟ ਧਰਮ ਦੀਆਂ ਸਾਰੀਆਂ ਖੁਸ਼ੀਆਂ ਖੇੜੇਨਾਂ ਦੀ ਝੋਲੀ ਵਿੱਚ ਪਾਉਣੀਆਂ, ਗ੍ਰਿਸ਼ਟ ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਆਪ ਜੀ ਨੇ ਸਦਾ ਮਾਰਗ ਦਰਸ਼ਨ ਕਰਦੇ ਰਹਿਣਾ, ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਵਿੱਚ, ਆਪਸੀ ਪ੍ਰੇਮ ਪਿਆਰ ਸਲੂਕ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ, ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ, ਗਰੀਬ ਨਿਵਾਜ। ਸੁਭਾਗ ਜੋੜੀ ਨੂੰ ਇਸ ਵਕਤ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਹਨ, ਆਪ ਜੀ ਨੇ ਅੰਗੀਕਾਰ ਕਰਨੇ। ਸਦੀਵ ਕਾਲ ਪੜਦੇ ਕਜਨੇ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਅਰਪਣ ਕੀਤੀਆਂ, ਆਪ ਜੀ ਕੇ ਪਾਵਨ ਗੁਰੂ ਘਰ ਦੀਆਂ ਚੱਲ ਰਹੀਆਂ ਕਾਰ ਸੇਵਾ ਵਿੱਚ ਬੇਅੰਤ ਸੰਗਤਾਂ ਨੇ ਦਸਾਂ ਨੋਹਾਂ ਦੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦਿਆਂ ਹੋਇਆਂ ਮਾਇਆ ਭੇਟਾ ਕੀਤੀ। ਸਤਿਗੁਰੂ ਜੀ ਸਮੂਹ ਸੰਗਤ ਦੀਆਂ ਕਮਾਈਆਂ ਸਫਲੀਆਂ ਕਰਨੀਆਂ, ਰਹਿਮਤਾਂ ਕਰਨੀਆਂ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰ ਲੈਣੀਆਂ ਜੀ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਆਪਣੀ ਸੁਣੀਏ ਅਰਦਾਸ, ਕਾਰਜ ਆਇਆ ਸਗਲਾ ਰਾਸ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮਿਲੇ ਪ੍ਰਭੂ ਹਰ ਦਰਗਾਹ ਕਾ ਵਸੀਠ। ਗੁਰੂ ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਹੁਕਮਨਾਮਾ ਦੀ ਬਖਸ਼ਿਸ਼ ਹੋਈ ਹੈ। ਸਾਡੇ ਸਾਰਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਬੇਨਤੀ ਕਰਦਿਆਂ, ਅੱਜ ਦਾ ਦਿਨ ਤੁਸੀਂ ਸਾਰੇ ਪਰਿਵਾਰਾਂ ਨੇ ਇਸ ਚੰਦ ਤੇ ਚਕੋਰੀ ਵਰਗੀ ਜੋੜੀ ਦੇ ਵਿਆਹ ਤੇ ਲੇਖੇ ਲਾਇਆ, ਸੋ 10-15 ਮਿੰਟ ਦਾ ਪ੍ਰੋਗਰਾਮ ਹੋਰ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਤੁਸੀਂ ਸਜੇ ਰਹਿਣਾ। ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਅੱਜ ਦੀ ਸੁਭਾਗ ਜੋੜੀ ਨੂੰ ਸਰਵ ਪਾਉ ਦੀ ਬਖਸ਼ਿਸ਼ ਕਰਨ। ਅੱਜ ਦੀ ਸੁਭਾਗ ਜੋੜੀ ਪੜ੍ਹੀ ਲਿਖੀ ਹੈ, ਸਾਰੀ ਗੱਲ ਸਮਝਦੀ ਹੈ, ਔਰ ਸਾਨੂੰ ਸਾਰਿਆਂ ਨੂੰ ਆਸ ਹੈ ਕਿ ਇਹ ਜੋ ਸੁਭਾਗ ਜੋੜੀ ਹੈ ਬੋਲੇ ਸੋ ਨਿਹਾਲ ਅੱਜ ਦੀ ਜੋੜੀ, ਲੱਡੂ ਤੇ ਜਲੇਬੀ ਵਰਗੀ ਜੋੜੀ, ਸਾਨੂੰ ਇਸ ਜੋੜੀ ਤੋਂ ਆਸ ਹੈ ਕਿ ਆਪਣੇ ਮਾਤਾ ਪਿਤਾ, ਦਾਦੇ ਦਾਦੀ, ਨਾਨੇ ਨਾਨੀ ਦੀ ਜੋ ਇਹਨਾਂ ਨੂੰ ਸਿੱਖਿਆ ਮਿਲੀ ਹੈ, ਉਸ ਸਿੱਖਿਆ ਤੇ ਪੂਰੇ ਤੁਰਨਗੇ, ਅਤੇ ਨਾਲ ਦੀ ਨਾਲ ਇਹਨਾਂ ਨੂੰ ਆਪਣੇ ਆਪ ਵੀ ਮਾਣ ਹੋਊਗਾ ਆਪਣੀ ਜ਼ਿੰਦਗੀ ਤੇ। ਔਰ ਜਿੰਨੇ ਅੱਜ ਅਸੀਂ ਵਿਆਹ ਤੇ ਆਏ ਹਾਂ, ਸਾਨੂੰ ਵੀ ਇਹਨਾਂ ਦੀ ਜੋ ਵਧੀਆ ਜੀਵਨ ਹੈ ਉਹਦੇ ਤੇ ਆਸ ਹੋਊਗਾ। ਸੋ ਖੁਸ਼ੀ ਦਾ ਮੌਕਾ ਕਹਿੰਦੇ ਹੁੰਦੇ ਨੇ, ਦਿਨ ਚੜ੍ਹਿਆ ਸੱਜਣਾ ਦੇ ਰੰਗ ਵਰਗਾ। ਅੱਜ ਦਾ ਜੋ ਦਿਨ ਹੈ ਸਾਡੇ ਸਾਰਿਆਂ ਲਈ ਬੜੀਆਂ ਖੁਸ਼ੀਆਂ ਭਰਿਆ ਅਤੇ ਖੇੜਿਆਂ ਭਰਿਆ ਦਿਨ ਹੈ। ਔਰ ਸਾਨੂੰ ਸਾਰਿਆਂ ਨੂੰ ਆਸ ਹੈ ਕਿ ਜਿਸ ਤਰ੍ਹਾਂ ਅਸੀਂ ਸਵੇਰੇ ਉੱਠ ਕੇ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਪੂਰੇ ਕੋਟ ਪਾ ਕੇ, ਔਰ ਭੈਣਾਂ ਨੇ ਵੀ ਕੋਈ ਰੰਗ ਨਹੀਂ ਛੱਡਿਆ, ਉਸੇ ਤਰ੍ਹਾਂ ਹੀ ਅੱਜ ਦਾ ਜੋ ਦਿਨ ਸਾਰਿਆਂ ਦਾ ਬੀਤੇ, ਇਹ ਸਾਨੂੰ ਅੱਜ ਆਸ ਹੈ। ਵਿਆਹ ਦੇ ਮੌਕੇ ਤੇ ਰੋਜ਼ ਦੇ ਅਖਬਾਰਾਂ ਵਿੱਚ, ਰਸਾਲਿਆਂ ਵਿੱਚ, ਈਵਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਆਹ ਦੇ ਮੌਕੇ ਤੇ ਬੜਾ ਕੁਝ ਲਿਖਿਆ, ਧੀਆਂ ਧਿਆਣੀਆਂ, ਹਾਏ ਮੇਰੇ ਡਾਢਿਆ ਰੱਬਾ, ਕਿੰਨਾ ਜੰਮੀਆਂ ਕਿਹਨਾਂ ਨੇ ਲੈ ਜਾਣੀਆਂ, ਪਲੀ ਕਿਸੇ ਹੋਰ ਦੇ, ਚੱਲੀ ਕਿਸੇ ਹੋਰ ਦੇ, ਜਾ ਧੀਏ ਘਰ ਆਪਣੇ, ਤੈਨੂੰ ਬਾਵਲ ਵਿਦਾ ਹੈ ਕਰਦਾ। ਵਿਆਹ ਹੋਇਆ ਮੇਰੇ ਬਾਵਲਾ, ਗੁਰਮੁਖੇ ਹਰ ਪਾਇਆ, ਹਰ ਪ੍ਰਭ ਕਾਰਜ ਰਚਾਇਆ, ਗੁਰਮੁਖ ਵਿਆਹਣ ਆਇਆ। ਕਿਸੇ ਕਵੀ ਨੇ ਚਾਰ ਲਾਈਨਾਂ ਲਿਖੀਆਂ ਨੇ, ਕੀਤੀ ਗਈ ਸੰਸਾਰ ਦੀ ਜਦੋਂ ਰਚਨਾ, ਨਾਲ ਮਰਦ ਦੇ ਨਾਰੀ ਬਣਾਈ ਰੱਬ ਨੇ, ਖਾਨਦਾਨਾਂ ਦੀ ਲੀ ਤੋਰਨੇ ਲਈ ਵਿਆਹ ਸ਼ਾਦੀ ਦੀ ਰਫਮ ਚਲਾਈ ਰੱਬ। ਸ਼ਾਦੀ ਇੱਕ ਦਸਤੂਰ ਜਹਾਨ ਦਾ ਏ, ਹਰ ਕੋਈ ਕਰਦਾ ਏ ਨਾਲ ਪਿਆਰ ਸ਼ਾਦੀ, ਗੁਰੂਆਂ ਔਲੀਆਂ ਪੀਰਾਂ ਪੈਗੰਬਰਾਂ ਨੇ ਆਣ ਕੇ ਕੀਤੀ ਵਿੱਚ ਸੰਸਾਰ ਸਾਦੀ, ਆਣ ਕੇ ਕੀਤੀ ਵਿੱਚ ਸੰਸਾਰ ਸਾਦੀ। ਸੋ ਇੰਨੀ ਐਸੀ ਮਹੱਤਤਾ ਹੈ ਇਸ ਵਿਆਹ ਦੀ। ਸੋ ਇਸ ਜੋੜੀ ਨੂੰ ਲੱਖ ਲੱਖ ਵਧਾਈਆਂ। ਵਿਆਹ ਪੂਰੀ ਗੁਰਮਰਿਆਦਾ ਦੇ ਨਾਲ ਹੋਇਆ, ਰਾਗੀ ਸਿੰਘਾਂ ਨੇ ਬੜਾ ਰਸਪਨਾ ਕੀਰਤਨ ਸਾਨੂੰ ਸੁਣਾਇਆ। ਜੇ ਗੁਰੂ ਘਰ ਦੇ ਰਾਗੀ ਨੇ ਸਾਨੂੰ ਉਹਨਾਂ 'ਤੇ ਬੜਾ ਮਾਣ ਹੈ। ਕਿੰਨਾ ਵੀ ਸੰਗਤ ਦੇ ਵਿੱਚ ਬੱਚੇ ਖੇਡਦੇ ਹੋਣ ਜਾਂ ਗੱਲਾਂ ਕਰਦੇ ਹੋਣ, ਪਰ ਜਦੋਂ ਇਹ ਕੀਰਤਨ ਕਰਦੇ ਤਾਂ ਸਾਰੇ ਬਿਲਕੁਲ ਮਨ ਨੂੰ ਇਕਾਗਰ ਕਰਕੇ ਸੁਣਦੇ ਨੇ। ਰਾਗੀ ਸਾਹਿਬਾਨ ਦਾ ਬਹੁਤ ਧੰਨਵਾਦ। ਅਤੇ ਭਾਈ ਸਾਹਿਬ ਨੇ ਚਾਰ ਨਾਵਾਂ ਦਾ ਕੀਰਤਨ ਕੀਤਾ, ਚਾਰ ਨਾਵਾਂ ਦਾ ਪਾਠ ਪੜਿਆ ਅਤੇ ਨਾਲ ਰਾਗੀ ਸਾਹਿਬਾਨਾਂ ਨੇ ਕੀਰਤਨ ਕੀਤਾ। ਇਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ। ਹੁਣ ਜੇ ਅਸੀਂ ਦੋਹਾਂ ਪਰਿਵਾਰਾਂ ਦੀ ਗੱਲ ਕਰਦੇ ਹਾਂ, ਖੁਸ਼ੀ ਦੇ ਮੌਕੇ ਤੇ ਦਾਦਾ ਸਰਪੰਚ ਸਿੰਘ, ਦਾਦਾ ਸਰਪੰਚ ਸਾਹਿਬ ਗੁਰਦਿਆਲ ਸਿੰਘ ਜੀ ਲਾਲੀ ਅਤੇ ਦਾਦੀ ਸੁਖਚੈਨ ਕੌਰ ਜੀ ਲਾਲੀ ਇਸ ਵਿਆਹ ਦੇ ਜੋੜੇ ਨੂੰ ਅਰਸ਼ਾਂ ਤੋਂ ਖੁਸ਼ੀਆਂ ਭੇਜਦੇ ਨੇ, ਅਤੇ ਨਾਨਾ ਜੀਵਨ ਸਿੰਘ ਗਰੇਵਾਲ ਅਤੇ ਨਾਨੀ ਭਿੰਦਰ ਕੌਰ ਗਰੇਵਾਲ ਇਹ ਵੀ ਇਸ ਭਾਗ ਜੋੜੀ ਨੂੰ ਅਰਸ਼ਾਂ ਤੋਂ ਆਪਣੀਆਂ ਖੁਸ਼ੀਆਂ ਭੇਜਦੇ ਨੇ। ਸੋ ਜਿੱਥੋਂ ਤੱਕ ਸੰਘੇੜਾ ਪਰਿਵਾਰ ਦਾ ਸਵਾਲ ਹੈ, ਇਹ ਸੰਘੇੜਾ ਪਰਿਵਾਰ ਦੀ ਧੀ ਹਰਦਮਰ ਸਿੰਘ ਸੰਘੇੜਾ ਦੀ ਭਤੀਜੀ। ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੋ, ਪਰ ਮੇਰੀ ਇਹ ਇੱਥੇ ਗੱਲ ਕਹਿਣੀ ਬਣਦੀ ਹੈ ਕਿ ਇਸ ਇਨਸਾਨ ਨੇ ਮਿਹਨਤ ਕਰਕੇ, ਵੈਸੇ ਤਾਂ ਜਿੰਨੇ ਵੀ ਅਸੀਂ ਪੰਜਾਬੀ ਹਾਂ ਸਾਰਿਆਂ ਨੇ ਮਿਹਨਤ ਕੀਤੀ ਆ, ਔਰ ਟੀ ਸੀ ਦਾ ਵੇਰ ਸਾਰਿਆਂ ਨੇ ਝਾੜਿਆ, ਪਰ ਅਸੀਂ ਸੈਨਾ ਦੇ ਵਿੱਚ ਹੋਣ ਕਰਕੇ ਇਹਨੂੰ ਵੱਧ ਜਾਣਦੇ ਹਾਂ। ਸੋ ਤਿੰਨ ਪੁੱਤਰ ਡੰਡਿਆਂ ਵਰਗੇ, ਇੱਕ ਧੀ ਸਰੂ ਵਰਗੀ, ਚਾਰੇ ਪੁੱਤਰ ਪੜ੍ਹੇ ਲਿਖੇ। ਔਰ ਵੱਡੀ ਗੱਲ ਇਹ ਵੀ ਜਦੋਂ ਸਾਡੇ ਇਸ ਕੰਟਰੀ ਦੇ ਵਿੱਚ ਪਰਿਵਾਰ ਹੋ ਜਾਂਦਾ, ਬੱਚੇ ਵਿਆਹੇ ਜਾਂਦੇ ਨੇ, ਸਾਰੇ ਵੇਰਾਂ ਨੂੰ ਖਿੰਡ ਜਾਂਦੇ, ਪਰ ਇਹ ਪਰਿਵਾਰ ਇੱਕੋ ਘਰ ਦੇ ਵਿੱਚ ਬੜੇ ਆਰਾਮ ਦੇ ਨਾਲ ਰਹਿ ਰਿਹਾ। ਇਹ ਇੱਕ ਬਹੁਤ ਵੱਡੀ ਇਗਜ਼ਾਮਪਲ ਹੈ। ਸਾਨੂੰ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਝਾਤ ਮਾਰ ਕੇ ਦੇਖੀਏ ਤਾਂ ਬਹੁਤ ਥੋੜ੍ਹੇ ਹੀ ਪਰਿਵਾਰ ਦਾ ਜੀਵਨ ਇਸ ਤਰ੍ਹਾਂ ਹੈ। ਸੋ ਜਿੱਥੋਂ ਤੱਕ ਲਾਲੀ ਪਰਿਵਾਰ ਦਾ ਸੰਬੰਧ ਹੈ, ਮਿਹਨਤ ਕਸ ਬਿਜ਼ਨਸਮੈਨ ਅਤੇ ਗੁਰੂ ਘਰ ਦੀ ਸੇਵਾ ਵਾਲਾ ਪਰਿਵਾਰ ਹੈ। ਸੋ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਨਾ, ਇਹਨਾਂ ਦੋਹਾਂ ਪਰਿਵਾਰਾਂ ਦੀ ਗੱਲ ਵੀ ਕੋਠੇ ਵਰਗਾ, ਕੋਠੇ ਜਿੱਡਾ ਕੱਦ ਅਤੇ ਤਿਵਾਰੇ ਵਰਗੀ ਸ਼ਖਸੀਅਤ, ਇਸ ਤਰ੍ਹਾਂ ਦੀ ਗੱਲ ਹੈ ਇਸ ਦੋਹਾਂ ਪਰਿਵਾਰਾਂ ਦੀ। ਅੱਜ ਚਲੋ ਕੋਠੇ ਤਾਂ ਚਿਵਾਰੇ ਘੱਟ ਗਏ, ਪਰ ਜਿਹੜੀਆਂ ਹਾਈ ਰਾਜ ਬਿਲਡਿੰਗਾਂ ਨੇ, ਜੇ ਅਸੀਂ ਚਾਹੇ ਅੱਜ ਦੇਖ ਲਓ, ਚਾਹੇ 20 ਸਾਲਾਂ ਨੂੰ ਦੇਖ ਲਓ, ਚਾਹੇ 100 ਸਾਲ ਨੂੰ ਦੇਖ ਲਓ, ਜਿਹੜੀ ਹਾਈ ਰਾਜ ਬਿਲਡਿੰਗ ਹੈ ਨਾ, ਉਹ ਤੁਹਾਨੂੰ ਹਮੇਸ਼ਾ ਹੀ ਅਟਰੈਕਟ ਕਰਦੀ ਹੈ। ਸੋ ਇਸ ਤਰ੍ਹਾਂ ਦੇ ਇਹ ਦੋਨੋਂ ਪਰਿਵਾਰ ਨੇ। ਮੇਰਾ ਕਹਿਣ ਦਾ ਭਾਵ ਹੈ ਕਿ ਜਿਹੜੀ ਚਿਵਾਰੇ ਦੀ ਇੱਟ ਹੈ ਨਾ, ਉਹ ਚਿਵਾਰੇ ਨੂੰ ਲੱਗੀ ਹੈ। ਸੋ ਤੁਸੀਂ ਇਸ ਵਿਆਹ 'ਤੇ ਮੋਹਰ ਲਾਉਣ ਆਏ ਹੋ, ਇਸ ਵਿਆਹ ਦੀ ਗਵਾਹੀ ਦੇਣ ਆਏ ਹੋ, ਆਪੋ ਆਪਣੇ ਕੰਮਾਂ ਨੂੰ ਵਿਚਾਰ ਕੇ ਆਏ ਹੋ, ਔਰ ਤੁਹਾਡਾ ਇਸ ਦੋਹਾਂ ਪਰਿਵਾਰਾਂ ਵੱਲੋਂ ਅਤੇ ਗੁਰੂ ਘਰ ਦੀ ਕਮੇਟੀ ਵੱਲੋਂ, ਇਹ ਜਿਹੜਾ ਗੁਰੂ ਘਰ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਇਹ ਗਰੀਬਾਂ ਦਾ ਗੁਰੂ ਘਰ ਹੈ, ਇੱਥੇ ਡਾਲਰ ਦੇ ਨਾਲ ਇਹ ਗੁਰੂ ਘਰ ਬਣਿਆ। ਸੋ ਕਮੇਟੀ ਦਾ ਬੜਾ ਵੱਡਾ ਫਰਜ਼ ਹੈ ਵੀ ਐਡਾ ਵੱਡਾ ਨੈਟਵਰਕ, ਤੁਹਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਰਿਹਾ, 7 ਜੱਥੇ ਨੇ ਇਸ ਗੁਰੂ ਘਰ ਦੇ ਵਿੱਚ, ਜੱਥੇ 2 ਰੱਖਣੇ ਮੁਸ਼ਕਲ ਹੋ ਜਾਂਦੇ ਆ, ਔਰ ਜਿਹੜੀ ਮਹੀਨੇ ਦੀ ਪੇਅਰੋਲ ਆ ਉਹ 70 ਤੋਂ 75 ਹਜ਼ਾਰ ਤੱਕ ਸਿਰਫ ਪੇਅਰੋਲ ਹੈ ਇਸ ਗੁਰੂ ਘਰ ਦੀ। ਸੋ ਇਸ ਕਰਕੇ ਥੋੜ੍ਹੀ ਜਿਹੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਹੈ। ਸੋ ਮੁਬਾਰਕ ਤੁਹਾਡੇ, ਮੁਬਾਰਕਬਾਦ ਤੁਹਾਡੇ ਮੁਬਾਰਕ ਕਦਮਾਂ ਨੂੰ ਜਿਹੜੇ ਤੁਹਾਨੂੰ ਇਸ ਵਿਆਹ 'ਤੇ ਲੈ ਕੇ ਆਏ ਨੇ, ਔਰ ਤੁਸੀਂ ਆ ਕੇ ਖੁਸ਼ੀ ਖੁਸ਼ੀ ਇਸ ਜੋੜੀ ਨੂੰ ਆਸ਼ੀਰਵਾਦ ਦਿੱਤੀ ਹੈ ਔਰ ਪਰਿਵਾਰਾਂ ਨੂੰ ਬਹੁਤ ਧੰਨਵਾਦੀ ਬਣਾਇਆ। ਸੋ ਇੰਨਾ ਹੀ ਕਹਿੰਦਾ ਹੋਇਆ ਹੁਣ ਮੈਂ ਜਸਪਾਲ ਸਿੰਘ ਸੈਣੀ, ਇਹ ਵੀ ਪਰਿਵਾਰ ਦੇ ਬੜੇ ਮਿੱਤਰ ਨੇ, ਉਹਨਾਂ ਨੂੰ ਕਹਾਂਗੇ ਵੀ 2 ਮਿੰਟ ਲਈ ਆਪਣੇ ਜੋ ਬੱਚਿਆਂ ਨੂੰ ਆਸ਼ੀਰਵਾਦ ਤਾਂ ਖੈਰ ਗੁਰੂ ਗ੍ਰੰਥ ਸਾਹਿਬ ਨੇ ਦੇ ਦਿੱਤੀ ਹੈ, ਪਰ ਬੱਚਿਆਂ ਨੂੰ ਜੋ ਇਹਨਾਂ ਨੇ ਆਪਣੇ ਤਜਰਬੇ ਦੀ ਪਿਆਰ ਦੀਆਂ ਗੱਲਾਂ ਕਰਨੀਆਂ ਨੇ, ਸੋ 2 ਮਿੰਟ ਲਈ ਇਹਨਾਂ ਨੂੰ ਬੇਨਤੀ ਹੈ। ਇੰਨਾ ਹੀ ਕਹਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀਓ, ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਟਵਾਨ ਕੁਟਾਨ ਧੰਨਵਾਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਜਿਉਣ ਦਾ ਬਲ ਸਿਖਾਇਆ, ਸੇਧ ਦਿੱਤੀ ਹੈ। ਜਿਹੜਾ ਵੀ ਇਨਸਾਨ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਕੇ ਸ਼ਬਦਾਂ ਦੇ ਉੱਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਦਾ, ਉਹਦੀ ਜ਼ਿੰਦਗੀ ਦੇ ਵਿੱਚ ਨਾ ਤਾਂ ਕਦੇ ਕਮੀ ਆਉਂਦੀ ਹੈ, ਨਾ ਕਦੇ ਤੋੜ ਆਉਂਦੀ ਹੈ, ਨਾ ਕਦੇ ਘਾਟਾ ਪੈਂਦਾ। ਇਹ ਲੋਕ ਸੁਖੀ ਹੈ, ਪਰਲੋਕ ਸਹੇਲੇ, ਜੋ ਗੁਰੂ ਗ੍ਰੰਥ ਸਾਹਿਬ ਦਾ ਸੰਕਲਪ ਹੈ। ਹਰੇਕ ਧਰਮ ਦੇ ਵਿੱਚ ਆਪਣੀ ਆਪਣੀ ਵਿਆਹ ਦੀਆਂ ਵੱਖਰੀਆਂ ਵੱਖਰੀਆਂ ਰੀਤੀ ਰਿਵਾਜ਼ਾਂ ਹੁੰਦੀਆਂ ਨੇ, ਪਰ ਸਾਨੂੰ ਦੇਖੋ ਕਿੱਡਾ ਵਿਲੱਖਣ ਅਤੇ ਸਾਫ਼ ਸੁਥਰਾ ਜਿਹੜਾ ਗੁਰੂ ਸਾਹਿਬ ਨੇ 4 ਲਾਵਾਂ ਦੀ ਬਖਸ਼ਿਸ਼ ਕਰਕੇ ਪਰਮਾਤਮਾ ਨਾਲ ਅਤੇ ਦੁਨੀਆਂ ਦੇ ਨਾਲ ਜੋੜਨ ਦਾ ਜੋ ਸੰਕਲਪ ਦਿੱਤਾ, ਉਹ ਸ਼ਾਇਦ ਹੋਰ ਇੰਨਾ ਕਿਤੇ ਨਾ ਹੋਵੇ। ਸਭ ਤੋਂ ਪਹਿਲਾਂ ਮੈਂ ਇਹ ਮਨਰੂਪ ਕੌਰ ਬੇਟੀ ਅਤੇ ਇਹਨਾਂ ਦੇ ਪਿਤਾ ਜੀ ਸਰਦਾਰ ਮਨਜੀਤ ਸਿੰਘ ਸੰਘੇੜਾ ਅਤੇ ਰਾਹੁਲ ਸਿੰਘ ਲਾਲੀ, ਇਹਨਾਂ ਦੇ ਪਿਤਾ ਜੀ ਜੈਪਿੰਦਰ ਲਾਲੀ ਅਤੇ ਡੇਜ਼ੀ ਲਾਲੀ, ਇਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ, ਜਿਨ੍ਹਾਂ ਨੇ ਕਿ ਆਪਣੇ ਬੇਟੇ ਬੇਟੀ ਦਾ ਵਿਆਹ ਗੁਰੂ ਮਰਿਆਦਾ ਅਨੁਸਾਰ ਕਰਾਇਆ। ਔਰ ਮੈਂ ਇਹ ਦੇਖ ਰਿਹਾ ਕਿ ਬਹੁਤ ਹੀ ਜੋ ਸਿੱਖ ਧਰਮ ਦੇ ਅਨੁਕੂਲ ਸਿੰਪਲ ਡਰੈਸ ਦੇ ਵਿੱਚ ਜੋ ਵਿਆਹ ਕੀਤਾ, ਇਹ ਦੋਵੇਂ ਪਰਿਵਾਰ ਵਧਾਈ ਦੇ ਪਾਤਰ ਨੇ। ਕਿਉਂਕਿ ਕਈ ਵਾਰ ਅਸੀਂ ਗੁਰੂ ਮਰਿਆਦਾ ਨੂੰ ਆਮ ਵਿਆਹਾਂ ਦੇ ਵਿੱਚ ਦੇਖਿਆ, ਕਈ ਵਾਰ ਅਸੀਂ ਆਪਣਾ ਜ਼ਿਆਦਾ ਸ਼ੋਅ ਆਫ ਕਰਨ ਦੀ ਖਾਤਰ ਗੁਰੂ ਮਰਿਆਦਾ ਨੂੰ ਭੁੱਲ ਜਾਂਦੇ ਹਾਂ, ਲੇਕਿਨ ਇਸ ਦੋਨਾਂ ਪਰਿਵਾਰਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਗੁਰੂ ਸਾਹਿਬ ਦੇ ਜੋ ਇੱਥੇ ਦਿੱਤੀ ਜਾਂਦੀ ਹੈ ਟ੍ਰੇਨਿੰਗ, ਉਹਦੇ ਹਿਸਾਬ ਨਾਲ ਬੜੀ ਹੀ ਸਿੰਪਲ ਤਰੀਕੇ ਦੇ ਨਾਲ ਜੋ ਵਿਆਹ ਦਾ ਦੀ ਰਸਮਾਂ ਉਹ ਅਦਾ ਕੀਤੀ ਹੈ ਅਤੇ ਨਿਭਾਈ ਹੈ। ਅਤੇ ਲਾਵਾਂ ਵੀ ਦੇ 4 ਪਾਠ ਹੋਏ ਨੇ, ਬੜੇ ਪਿਆਰ ਸਤਿਕਾਰ ਨਾਲ ਖੜ੍ਹ ਕੇ ਲਾਵਾਂ ਲਈਆਂ ਨੇ। ਅਤੇ ਮੈਂ ਸਮਝਦਾ ਕਿ ਜੋ ਸਾਡੇ ਰਜਿੰਦਰ ਸਿੰਘ ਜੀ ਗਰਿਆਲ ਸਾਹਿਬ ਜੀ ਬੈਠੇ ਨੇ, ਇਹ ਸ਼ਾਇਦ ਮਹਿੰਦਰ ਸਿੰਘ ਜੀ ਬਾਜਵਾ ਜਾਂ ਗੁਰੂ ਘਰ ਦੀ ਕਮੇਟੀ ਨੇ ਇੱਥੇ ਇੱਕ ਪ੍ਰੋਗਰਾਮ ਲਿਖਿਆ ਹੋਇਆ ਕਿ ਪਹਿਲਾਂ ਬੱਚਿਆਂ ਨੂੰ ਥੋੜ੍ਹੀ ਜਿਹੀ ਟ੍ਰੇਨਿੰਗ ਦਿੱਤੀ ਜਾਵੇ। ਅਤੇ ਟ੍ਰੇਨਿੰਗ ਆਹੀ ਹੈ ਬਸ, ਜੋ ਤੁਸੀਂ ਬੱਚਿਆਂ 'ਚ ਦੇਖ ਕੇ ਚੱਲੇ ਹਾਂ ਟ੍ਰੇਨਿੰਗ ਇਹ ਹੋਈ ਹੈ। ਅਤੇ ਕਿਉਂਕਿ ਸਿੰਪਲੀਸਿਟੀ ਇਜ਼ ਦਾ ਬੈਸਟ ਪੋਲਿਸੀ, ਜੇ ਸਿੰਪਲ ਰਹਿ ਕੇ ਕੋਈ ਕੰਮ ਕਰੋਗੇ ਤਾਂ ਗੁਰੂ ਨੂੰ ਮਨਜ਼ੂਰ ਹੁੰਦਾ। ਅਤੇ ਵਾਹਿਗੁਰੂ ਸਾਹਿਬ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਕਿ ਸਿੰਪਲੀਸਿਟੀ ਵਿੱਚ ਰਹਿਣਾ, ਸਹਾਇਤਾ ਕਰਨੀ ਲੋਕਾਂ ਦੀ, ਅਤੇ ਆਪਣੇ ਪਰਿਵਾਰਾਂ ਦੇ ਵਿੱਚ ਅਤੇ ਦੁਨੀਆਂ ਦੇ ਵਿੱਚੋਂ ਬਿਲਕੁਲ ਨੀਵੇਂ ਹੋ ਕੇ ਵਿਚਰਨਾ। ਅਤੇ ਅੱਗੇ ਗੱਲ ਚੱਲਦੀ ਹੈ ਕਿ ਮੈਂ ਕੁਛ ਪਰਿਵਾਰਾਂ ਦੇ ਨਾਂ ਜੋ ਮੈਨੂੰ ਬੋਲਣ ਨੂੰ ਕਿਹਾ ਗਿਆ, ਜਿਹੜੇ ਕਿ ਬੜੀ ਦੂਰੋਂ ਦੂਰੋਂ ਚੱਲ ਕੇ ਆਏ ਨੇ, ਸਰਦਾਰ ਜੈਪਿੰਦਰ ਸਿੰਘ ਲਾਲੀ ਅਤੇ ਬਿੱਲਾ ਸੰਘੇੜਾ ਹੋਰਾਂ ਦੇ ਸੱਦੇ ਦੇ ਉੱਤੇ। ਪਹਿਲਾਂ ਦੋਨਾਂ ਦੀ ਇਹਨਾਂ ਦੀ ਵੀਰਾਂ ਦੀ ਗੱਲ, ਮੈਂ ਇਹਨਾਂ ਨੂੰ 30-35 ਸਾਲ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਅਤੇ ਜੇ ਬਿੱਲਾ ਸੰਘੇੜਾ ਦਰਖਤ ਹੈ ਅਤੇ ਲਾਲੀ ਸ਼ਾਂ ਹੈ, ਦੋਵਾਂ ਦੇ ਬਿਜ਼ਨਸ ਸਾਂਝੇ ਨੇ। ਅਤੇ ਪਿਛਲੇ 30-35 ਸਾਲ ਤੋਂ ਅਸੀਂ ਕਦੇ ਵੀ ਇਹਨਾਂ ਨੂੰ ਮੈਂ ਕਦੇ ਅਲੱਗ ਥਲੱਕ ਨਹੀਂ ਹੁੰਦੇ ਵੇਖਿਆ। ਜੋ ਇੱਕ ਨੇ ਕਹੀ ਦੂਜੇ ਨੇ ਗੱਲ ਉਹ ਮੰਨਣੀ ਹੈ। ਦੋਵੇਂ ਹੀ ਬਹੁਤ ਪਿਆਰ ਸਤਿਕਾਰ ਵਾਲੇ, ਇੱਕ ਦੂਜੇ ਦੀ ਇੱਜ਼ਤ ਕਰਨ ਵਾਲੇ ਬੰਦੇ ਨੇ। ਇਹ ਨਹੀਂ ਕਿ ਕਦੇ ਵੀ ਇਹਨਾਂ ਨੂੰ ਅਸੀਂ ਕਦੇ, ਮੈਂ ਆਪਣੀ ਜ਼ਿੰਦਗੀ ਦਿੱਤੀਆਂ 35 ਸਾਲਾਂ ਦੇ ਵਿੱਚ ਕਦੇ ਵੀ ਇਹਨਾਂ ਨੂੰ ਉੱਚੇ ਨੀਵੇਂ ਬੋਲਦੇ ਨਹੀਂ ਸੁਣਿਆ। ਅਤੇ ਜਿੱਥੋਂ ਤੱਕ ਜੈਪਿੰਦਰ ਲਾਲੀ, ਜੋ ਕਿ ਕਬੱਡੀ ਦੇ ਵੀ ਬੜੇ ਤਕੜੇ ਪਲੇਅਰ ਰਹੇ ਆ, ਇਹਨਾਂ ਦੇ 2 ਬੇਟੇ, ਵੱਡਾ ਬੇਟਾ ਅਤੇ ਛੋਟਾ ਬੇਟਾ, ਦੋਵੇਂ ਗ੍ਰੈਜੂਏਟ ਨੇ ਯੂਸੀ ਆਪਣੇ ਡੇਵਿਸ ਤੋਂ, ਪੜ੍ਹੇ ਲਿਖੇ ਬੱਚੇ ਨੇ। ਲਾਲੀ ਨੇ ਬਹੁਤ ਹੀ ਮਿਹਨਤ ਕੀਤੀ ਹੈ, ਅਤੇ ਇਹਨਾਂ ਦੀ ਘਰਵਾਲੀ ਬੀਬੀ ਡੇਜ਼ੀ ਨੇ ਵੀ ਇਹਨਾਂ ਨਾਲ ਬੜਾ ਹੀ ਸਾਥ ਦਿੱਤਾ, ਤਾਂ ਹੀ ਬੱਚੇ ਜਿਹੜੇ ਇੰਨਾ ਪੜ੍ਹ ਗਏ ਅਤੇ ਗੁਰਮਰਿਆਦਾ ਅਨੁਸਾਰ ਵਿਆਹ ਕਰਵਾ ਰਹੇ ਆ। ਅਤੇ ਇਸੇ ਤਰ੍ਹਾਂ ਹੀ ਸੰਘੇੜਾ ਸਾਹਿਬ, ਹਰਦਮਨ ਸਿੰਘ ਸੰਘੇੜਾ ਅਤੇ ਇਹਨਾਂ ਦੀ ਧਰਮ ਪਤਨੀ ਬੀਬੀ ਕੁਲਵੰਤ ਕੌਰ ਜੀ ਸੰਘੇੜਾ, ਜੋ ਕਿ ਬਹੁਤ ਰਿਸਪੈਕਟੇਬਲ ਨੇ, ਕੋਈ ਵੀ ਕੰਮ ਹੋਵੇ ਚਾਹੇ ਗੁਰੂ ਘਰ ਦਾ, ਚਾਹੇ ਕਮਿਊਨਿਟੀ ਦਾ, ਚਾਹੇ ਕਲਚਰ ਦਾ, ਜਾਂ ਕੋਈ ਬਾਹਰੋਂ ਵੀ ਬੰਦਾ ਆਵੇ, ਅਤੇ ਬੀਬੀ ਕੁਲਵੰਤ ਕੌਰ ਸੰਘੇੜਾ ਹਮੇਸ਼ਾ ਚੈੱਕਬੁੱਕ ਬਿੱਲੇ ਸੰਘੇੜੇ ਨੂੰ ਫੜਾਉਂਦੀ ਕਿ ਜਿੰਨਾ ਤੁਹਾਡੀ ਹਿੰਮਤ ਹੈ ਉਦੋਂ ਵੱਧ ਪੈਸੇ ਇਹਨਾਂ ਨੂੰ ਕੱਟ ਕੇ ਦਿਓ। ਅਤੇ ਹੁਣੇ ਗੁਰੂ ਘਰ ਨੂੰ एक लख डालर जिहड़ा इन्होंने दिता ते लाली ने भी हुराने भी 5100 डालर दा चैक ये भी कट्टी बैठे ने। सो मेरा मतलब है कि दोवें परिवार जिहड़े ने बहुत ही मनवर्तन वाले परिवार ने, जो कि हीरा पिंड तो संघिड़ा साहब जिन्हें संघिड़ा परिवार आए ने, यह सारे की आपसी में मैं देखा। मैं हूँ इंडिया से गए कट्ठे, मैं ते बिल्ला भाजी ते गहीरी पिंड गए, तो इन्होंने जो भी पिंड कोई माड़ी मोटी गल सी ते बिल्ला कह रही बैठ के ठीक कर लो, बैठ के ठीक कर लो। तो सानू 5-4 दिन उत्थे कट्ठे रहने का मौका मिलिया। तो सारे जो भी गहीरा पिंड के लड़की के पिता जी ने सरदार मनजीत सिंह होरी, तो इन सारे का जो काम है ये बिल्ले संघेड़े ने अपने सिर पर लैके अपनी बेटी समझ के अपने फ्रेंड के बेटे के नाल विआह किया। तो इन्हों बहुत ही वड्डी शख्सियत है कि जो काम मोहरे होकर इन्होंने आप करवाया, तो इन्हों का बहुत बहुत धन्यवाद। तो जिन्हें भी गहीरा निवासी ने उन्होंने बहुत बहुत धन्यवाद, क्योंकि तुहाडे कोल एक बहुत ही वधिया इंसान है जिहड़ा कि हरक दे काम दे विच आके तुहाडी मदद करन हमेशा तैयार रहिंदा। ते तखर फैमिली आलोवाल तो इन्हां दे सरदार जगरूप सिंह जी, भुपिंदर सिंह जी ते अमृतपाल जी जो मामे ने लाली होरां दे ते ओह आए ने, उन्हां दा बहुत बहुत धन्यवाद जी। गरेवाल फैमिली जो कि लड़के दे मामा जी ने राजू गरेवाल, सुपिंदर सिंह गरेवाल शायद कहिंदे ने, उन्हां दी धर्मपत्नी सरबजीत कौर, ते उन्हां नूं बहुत बहुत वधाई होवे। ते अटवाल फैमिली आई है जी, उन्हां दा बहुत बहुत धन्यवाद। सपराए फैमिली जो कि लाली होरां दे उन्हां दे जीजा जी ने, ते उन्हां दा भी बहुत बहुत धन्यवाद। सरदार मनजीत सिंह जी तखर उन्होंने मामा जी ने, उन्होंने भी बहुत बहुत धन्यवाद। तो सपराए फैमिली इन्होंने भी बहुत बहुत धन्यवाद। तो लो फैमिली जो कि भूआ जी ने दे परिवार वालों जिन्हें भी संगत आई है इंग्लैंड तो कैनेडा तो सरी तो वैनकूवर तो वक्रे इतने कैलीफोर्निया तो बहरले सिटी तो लोग इतने जिन्हें भी रिश्तेदार मित्र आए हैं तो उन्हों का बहुत बहुत धन्यवाद। तो संघेड़ा फैमिली बारे मैं पहला तुम्हें दस ही दिता। तो लाली फैमिली जिहड़ी कि टोरंटो तो कैलगरी तो वैनकूवर तो आई है, तो लाली के इतने वड्डे वीर जी बैठे ने, उन्होंने सारे का बहुत बहुत धन्यवाद। तो इन दोनों ने बड़े ही प्यार दे नाल गुरु घर की कमेटी नूं कार्ड दिते, होर साढ़े संत सिंह होरां नूं कार्ड दिते, वह भी आ पहुंचे हुए ने, शिंदाट वाल जी पहुंचे हुए ने, तो अपने सेंटा रोजा तो ढिल्लों साहब ते अपने ढिल्लों साहब के नालों के साथी होर पहुंचे हुए ने सारे, उन्हां दा बहुत बहुत धन्यवाद। तो होर आर्डर के शहरों में ट्रेसी तो मंडीके तो अपने सैक्रमेंटो सारे पहुंचे, उन्होंने सारा का बहुत बहुत धन्यवाद। तो हूँ जितों तक इतों के लोकल बंद गल है, उन्होंने शेर गिल साहब संधु साहब बैठे ने, जसवीर सिंह जी बैठे ने, निजर साहब बैठे ने, नीटू कालों बैठे ने, गुरजंट सिंह संघा जी बैठे ने, तो होर मान साहब बैठे ने, तो नाल ही उन्होंने बिन्नी मान जी जिन्हों के सपुत्र अभिमान जो कि साढ़े दमाद भी लगते हैं, तो उन्होंने सारे का बहुत बहुत धन्यवाद। जिनी भी संगत इतों चल के आई है उन्होंने सारे का बहुत बहुत धन्यवाद। मैं तीन दो चीज़ें होर साझिया कर रही हूँ, जिमें कि तुम्हें पहले सैकटरी साहब उन्होंने दसिया कि गुरुद्वारा साहब के वे वे प्रोजेक्ट चल रहे हैं, तो उन्होंने सारे बढ़ चढ़ के हिस्सा पाना चाहिए। तो साढ़े को कालसी साहब बैठे ने, अटवाल साहब बैठे ने, धनोता साहब बैठे ने, जिड़े कि बहुत ही सेवा करते हैं गुरुद्वारा साहब की, उन्होंने को कभी भी पैसे दे के करवा सकते हो। इतने गुरुद्वारा साहब के तीन चीज़ें होने वाली सगिया वो सगिया जो कि वह मैं कहने तो कोई संकोच नहीं। नंबर एक इतों का जो इलैक्शन प्रोसैस ठीक किया गुरु घर की कमेटी ने मिलकर, दूसरा सी बिल्डिंगा दो मंजिल बना भी प्रोजेक्ट चल रहा, तीसरा जी सोलर का। तो सोलर प्रोजेक्ट की मैं तुम्हें एक थोड़ी जी मिसाल दिना कि बिजली घट बनती सी तो बतौरे मैं सोलर इंजीनियर होने के कारण यह तुम दसदा कि गरेवाल साहब तो बिल्ला संघेड़ा साहब तो ढिल्लों साहब जो कि इतने मुख मुख सेवादार ने, उन्होंने साढ़े तक मेरे तक इन्होंने अप्रोच की। तो वो प्रोजेक्ट जिहड़ा सी जिहड़ा कि गुरु घर का बिल बहुत आउंदा सीगा, असी रल के बैठ के कॉन्ट्रैक्टर नाल सलाह करके वो गुरु घर का जो सोलर है जिहड़ा कि ढिल्लों साहब बहुत उस चिंतित सीगे, गरेवाल साहब भी चिंतित सीगे, जां कमेटी भी 20,000 डालर के करीब बिल आउंदा सीगा, ਉਹ ਅਸੀਂ ਪਿਛਲੇ 4 ਮਹੀਨਿਆਂ ਦੇ ਵਿੱਚ 6 ਮਹੀਨਿਆਂ ਦੇ ਵਿੱਚ ਪੂਰਾ ਉਹਦੀ ਸਟੱਡੀ ਕਰਕੇ ਉਹ ਕੰਟਰੈਕਟਰ ਨਾਲ ਮਿਲ ਕੇ ਗਰੇਵਾਲ ਸਾਹਿਬ ਨੇ ਕਹਿੰਦਾ ਕਿ ਜਸਪਾਲ ਸਿੰਘ ਜੀ ਤੁਸੀਂ ਜੋ ਕਰਦੇ ਹੋ ਤਾਂ ਠੀਕ ਹੈ, ਅਸੀਂ ਗੁਰੂ ਘਰ ਦਾ ਉਹ ਸੋਲਰ ਠੀਕ ਕਰਵਾ ਦਿੱਤਾ ਅਤੇ ਹੁਣ 3 ਮਹੀਨਿਆਂ ਦੇ ਵਿੱਚ ਗੁਰੂ ਘਰ ਜਿਹੜਾ ਕਿ ਪਹਿਲਾਂ ਲੱਖਾਂ ਹੀ ਰੁਪਈਏ ਦਿੰਦਾ ਸੀਗਾ ਬਿੱਲ ਦਾ ਅਤੇ $20,000 ਬਚਣਾ ਸ਼ੁਰੂ ਹੋ ਗਿਆ। ਸੋ ਮੇਰਾ ਮਤਲਬ ਇਹ ਕਹਿਣ ਦਾ ਜਿੰਨੀ ਵੀ ਸੰਗਤ ਬੈਠੀ ਆ ਜੇ ਉਹ ਕਿਸੇ ਕੋਲ ਵੀ ਕੋਈ ਟੈਲੈਂਟ ਹੈਗਾ ਉਹ ਤੁਸੀਂ ਗੁਰੂ ਘਰ ਨੂੰ ਜਾਂ ਹੋਰ ਕਮਿਊਨਿਟੀ ਦੇ ਵਿੱਚ ਉਹਨੂੰ ਵੰਡਿਆ ਕਰੋ। ਮੈਂ ਤੁਹਾਨੂੰ ਗੁਰੂ ਘਰ ਦੀ ਸਟੇਜ ਤੋਂ ਇਹ ਕਹਿ ਰਿਹਾ ਕਿ ਅਗਰ ਕਿਸੇ ਨੇ ਕੋਈ ਸੋਲਰ ਪ੍ਰੋਜੈਕਟ ਲਵਾਉਣਾ ਮੇਰੀ ਸੇਵਾ ਇਹੀ ਆ ਕਿ ਮੈਂ ਤੁਹਾਨੂੰ ਫ੍ਰੀ ਕੰਸਲਟੇਸ਼ਨ ਦੇ ਸਕਦਾ ਵੀ ਕਿਹੜੀ ਚੀਜ਼ ਠੀਕ ਹੈ ਅਤੇ ਕਿਹੜੀ ਗਲਤ ਹੈ, ਇਹ ਵੀ ਗੁਰੂ ਘਰ ਦੀ ਸੇਵਾ। ਜੇ ਤੁਸੀਂ ਇੱਕ ਘਰ ਦੇ ਵਿੱਚ ਜਿਹੜੀ ਇੱਕ ਰਾਤ ਬਿਜਲੀ ਚੱਲਦੀ 3 ਦਰਖਤ ਵਲਦੇ ਨੇ ਤੁਹਾਡੇ ਘਰਾਂ ਦੇ ਵਿੱਚ ਅਤੇ ਗੁਰੂ ਘਰ ਦੇ ਤਾਂ ਬਹੁਤ ਹੀ ਵਲਦੇ ਸੀਗੇ, ਜੇ ਆਪਾਂ ਉਹ ਚੀਜ਼ ਨੂੰ ਰੋਕ ਸਕਦੇ ਹਾਂ ਇਹ ਵੀ ਇੱਕ ਕੁਦਰਤ ਦੀ ਸੇਵਾ ਹੀ ਹੈ। ਸੋ ਮੇਰਾ ਕਹਿਣ ਤੋਂ ਮਤਲਬ ਹੈ ਕਿ ਜਿੰਨੇ ਵੀ ਇੱਥੇ ਤੁਸੀਂ ਆਏ ਆ ਗੁਰੂ ਘਰ ਦੇ ਵਿੱਚ ਅਤੇ ਗੁਰੂ ਘਰ ਦੀ ਕਮੇਟੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਗਰੇਵਾਲ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਰਜਿੰਦਰ ਸਿੰਘ ਹੋਰਾਂ ਦਾ ਧੰਨਵਾਦ ਅਤੇ ਜਿੰਨੀ ਢਿੱਲੋਂ ਸਾਹਿਬ ਦਾ ਧੰਨਵਾਦ, ਸੰਤ ਸਿੰਘ ਔਰਠੀ ਹੋਰਾਂ ਦਾ ਧੰਨਵਾਦ, ਜਿੰਨੇ ਵੀ ਤੁਸੀਂ ਇੱਥੇ ਗੁਰੂ ਘਰ ਦੇ ਵਿੱਚ ਇਸ ਸੁਭਾਗ ਜੋੜੀ ਨੂੰ ਆਸ਼ੀਰਵਾਦ ਦੇਣ ਆਏ ਹੋ ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ 'ਤੇ ਅਤੇ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਆਪਣੇ ਬੇਟੇ ਬੇਟੀ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਕਰਕੇ ਜੋੜੀ ਹਮੇਸ਼ਾ ਪਿਆਰ ਦਾ ਜੀਵਨ ਬਤੀਤ ਕਰੇ ਅਤੇ ਸਾਰੀ ਪ੍ਰਬੰਧਕ ਕਮੇਟੀ ਨੂੰ ਗੁਰੂ ਘਰ ਦੇ ਕੀਰਤਨੀਆਂ ਦਾ ਗ੍ਰੰਥੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਸਾਰਾ ਕੰਮ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਨੇਪਰੇ ਚੜਾਇਆ ਅਤੇ ਮੈਂ ਸਟੇਟ ਸੈਕਟਰੀ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਸਪਾਲ ਸਿੰਘ ਨੇ ਤੁਹਾਡਾ ਕੱਲਿਆਂ ਕੱਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੋ ਹੁਣ ਜੋ ਪਰਿਵਾਰ ਬੱਚਿਆਂ ਦੇ ਮਾਤਾ ਪਿਤਾ ਉਹ ਬੱਚਿਆਂ ਨੂੰ ਇੱਥੇ ਆਪਣਾ ਪਿਆਰ ਦੇਣਗੇ ਔਰ ਬਾਕੀ ਦੀ ਸਾਰੀ ਸੰਗਤ ਅੱਗੇ ਬੇਨਤੀ ਹੈ ਕਿ ਜੋ ਤੁਸੀਂ ਬੱਚਿਆਂ ਨੂੰ ਪਿਆਰ ਦੇਣਾ ਤਾਂ ਲੰਗਰ ਹਾਲ ਦੇ ਵਿੱਚ ਪ੍ਰੋਗਰਾਮ ਸਾਰਾ ਅਰੇਂਜ ਕੀਤਾ ਗਿਆ ਹੈ। ਸੋ ਇੰਨਾ ਹੀ ਕਹਿੰਦਾ ਹੋਇਆ ਕਰੀ ਫੇਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਆਪੋ ਆਪਣੇ ਕੰਮਾਂ ਨੂੰ ਵਿਸਾਰ ਕੇ ਇਸ ਜੋੜੀ ਦੇ ਵਿਆਹ 'ਤੇ ਆਏ ਹੋ। ਇੰਨਾ ਹੀ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

ਕਾਬਲ ਨੂੰ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

ਆਹ ਬੜੇ ਪਿਆਰ ਦੇ ਨਾਲ ਇੱਕ ਸ਼ਬਦ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਇਹ ਸ਼ਬਦ ਦੀ ਹਾਜ਼ਰੀ ਉਚੇਚੇ ਤੌਰ ਤੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅੰਦਰ ਵਲਵਲੇ ਆਉਂਦੇ ਨੇ ਨਾ, ਅੰਦਰ ਖੇਡਾਂ ਹੁੰਦੀਆਂ ਨੇ। ਜਿਵੇਂ ਭਾਈ ਸਾਹਿਬ ਜੀ, ਭਾਈ ਨਵਨੀਤ ਸਿੰਘ ਜੀ, ਗਿਆਨੀ ਜੀ ਨੇ ਜਦੋਂ ਸਿਮਰਨ ਆਰੰਭ ਕੀਤਾ ਤੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਇੱਕ ਸਾਵਧਾਨੀ ਸਰੀਰ ਦੀ ਹੈ ਜੀ, ਇੱਕ ਸਾਵਧਾਨੀ ਸਾਡੀ ਮਤ ਦੀ, ਸਾਡੇ ਵਿਕਾਰਾਂ ਦੀ, ਸਾਡੀ ਰੂਹ ਦੀ ਵੀ ਹੈ। ਕਈ ਵਾਰੀ ਸਰੀਰ ਇੱਥੇ ਹੁੰਦਾ ਤੇ ਦਿਮਾਗ ਕਿਤੇ ਪਹੁੰਚਿਆ ਹੁੰਦਾ। ਤੇ ਸੱਚ ਜਾਣਿਓ, ਇਹ ਜਿਹੜੀ ਹਾਜ਼ਰੀ ਹੈ ਨਾ, ਪ੍ਰੇਮ ਦੀ ਹਾਜ਼ਰੀ ਹੈ, ਕਿਉਂਕਿ ਗੁਰੂ ਨਾਨਕ ਦਾ ਤੇ ਗੁਰੂ ਨਾਨਕ ਦੇ ਘਰ 'ਚ ਤਾਂ ਇਸ਼ਕ ਹੀ ਹੈ ਜੀ। ਗੁਰੂ ਨਾਨਕ ਦੇ ਘਰ ਦੇ ਵਿੱਚ ਮੁਹੱਬਤ ਹੀ ਸਿਖਾਈ ਗਈ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਨਾ, ਜੇ ਵੱਡੀ ਦਾਤ ਹੈ ਤੇ ਕੇਵਲ ਨਾਮ ਹੈ, ਉੱਥੇ ਮਾਲਕ ਨੇ ਫਿਰ ਇੱਕ ਗੱਲ ਹੋਰ ਆਖ ਦਿੱਤੀ, ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤੀ ਤੇ ਕਰ ਕੋਈ ਗੱਲ ਨਹੀਂ, ਮੈਂ ਤੇਰੀ ਬਾਂਹ ਨਹੀਂ ਛੱਡਣੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ, ਭਗਤੀ ਕੀਤੀ ਹੈ। ਪਰ ਭਗਤੀ ਖੋਖਲੀ ਨਾ ਹੋਵੇ, ਭਗਤੀ ਦੇ ਵਿੱਚ ਭਾਵ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸੱਤ ਹੈ ਨਾ, ਹਿਰਦੇ ਦੇ ਵਿੱਚ ਪ੍ਰੇਮ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਬੜੀ ਵੱਡੀ ਆਖੀ, ਕਹਿੰਦੇ ਫਿਰ ਭਗਤੀ ਵੀ ਕਰਨ ਦੀ ਲੋੜ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੇ ਹੋ, ਭਗਤ ਧਿਆਨ ਲਗਾਇਆ। ਕਹਿੰਦੇ ਫਿਰ ਤੇ ਜਿਨ ਪ੍ਰੇਮ ਕੀਓ, ਕਦੀ ਸੋਚ ਕੇ ਵੇਖਿਓ, ਜਿੰਨੀ ਅਗਾਧ ਬੋਧ ਬਾਣੀ ਸਤਿਗੁਰੂ ਸਾਹਿਬ ਜੀ ਨੇ ਧੁਰਕੀ ਬਾਣੀ ਆਖੀ ਹੈ ਨਾ, ਇਹ ਗੱਲਾਂ ਨੇ, ਮੁਹੱਬਤ ਦੀਆਂ ਗੱਲਾਂ ਨੇ। ਕਦੀ ਸੋਚਿਓ, ਭਗਤ ਕਬੀਰ ਸਾਹਿਬ, ਭਗਤ ਫਰੀਦ ਸਾਹਿਬ ਜੰਗਲ 'ਚ ਬੈਠੇ ਕਾਨਾ ਗੱਲਾਂ ਕਰਦੇ, ਕਹਿੰਦੇ ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ। ਉਹਨਾਂ ਨੇ ਤੇ ਆਪਣੀ ਗੱਲ ਹੀ ਕਹੀ ਸੀ ਨਾ, ਪਰ ਇਹ ਧੁਰਕੀ ਬਾਣੀ ਹੈ। ਕਿਉਂ? ਕਿਉਂਕਿ ਇਸ਼ਕ ਦੇ ਵਿੱਚ ਉਚਾਰੀ ਗਈ ਹੈ। ਭਗਤ ਨਾਮਦੇਵ ਜੀ ਕਹਿੰਦੇ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤਾਂ ਘਰ ਕੋ ਬਾਪ ਸਾਹਿਬ ਆਪੂ ਨੇ ਰੁੱਸ ਜਾਣਾ ਕਰੇ, ਸੋਇਨ ਕਟੋਰੀ ਅੰਮ੍ਰਿਤ ਭਰੀ ਲੈ, ਨਾਮੇ ਹਰਾਗੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਦੇਖ ਨਾਰਾਇਣ ਹੱਸੇ। ਰੱਬ ਨੂੰ ਵੇਖ ਲਿਆ ਕਿੱਦਾਂ, ਕਹਿੰਦੇ ਦੁੱਧ ਪੀ ਲੈ, ਕਿਉਂਕਿ ਉਹਨਾਂ ਨੇ ਇਸ਼ਕ ਕੀਤਾ, ਉਹਨਾਂ ਨੇ ਮੁਹੱਬਤ ਕੀਤੀ ਹੈ। ਇੱਥੇ ਤੇ ਉਹ ਵੀ ਕੁਝ ਹੋ ਜਾਂਦਾ ਹੈ। ਇੱਕ ਪਾਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਪਾਖਾਨ ਗੱਡ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਤੇ ਦੂਜੇ ਪਾਸੇ ਭਗਤ ਧੰਨਾ ਉਸੇ ਚੋਂ ਰੱਬ ਪਾਉਂਦਾ। ਕਿੱਦਾਂ? ਕਿਉਂਕਿ ਪ੍ਰੇਮ ਵੱਡਾ, ਇਸ਼ਕ ਵੱਡਾ। ਤੇ ਇਹ ਜਿਹੜੀ ਹਾਜ਼ਰੀ ਹੈ ਨਾ ਸੱਚ ਦੇ ਵਿੱਚ, ਬੜੇ ਸਤਿਕਾਰਯੋਗ ਭਾਈ ਸਤਿੰਦਰ ਜੀ, ਸਤਿੰਦਰ ਸਿੰਘ ਵੀਰ ਜੀ, ਅੰਮ੍ਰਿਤਪਾਲ ਵੀਰ ਜੀ, ਭਾਈ ਸਾਹਿਬ ਜੀ ਸਤਿਕਾਰਯੋਗ, ਭਾਈ ਨਰਿੰਦਰਪਾਲ ਸਿੰਘ ਜੀ, ਇੱਥੋਂ ਦੇ ਸਾਰੇ ਸੱਜਣ, ਇਹ ਜਿੰਨੀ ਹਾਜ਼ਰੀ ਹੋਈ ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਵਿੱਚ ਹਾਜ਼ਰੀ ਲਵਾਈ। ਗਿਆਨੀ ਨਵਨੀਤ ਸਿੰਘ ਜੀ, ਇਹਨਾਂ ਦੀ ਇਹ ਮੁਹੱਬਤ ਹੈ। ਅਤੇ ਸਭ ਤੋਂ ਵੱਡਾ ਉਚੇਚੇ ਤੌਰ 'ਤੇ ਜਿਹੜਾ ਰੋਲ ਹੈ ਨਾ ਜੀ, ਮੈਂ ਮਹਾਰਾਜ ਦੀ ਹਜ਼ੂਰੀ 'ਚ ਆਖਦਾ, ਪ੍ਰੇਮ ਦੇ ਵਿੱਚ ਜਿਹੜੇ ਰਿਸ਼ਤੇ ਬਣੇ ਹੁੰਦੇ ਨੇ ਨਾ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ, ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਅਤੇ ਉਹ ਪਰਿਵਾਰ, ਬਲਵੀਰ ਭਾਅ ਜੀ ਹੋਣੀ, ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤਾਂ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ, ਰਾਤ ਦੀ ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ, ਸੰਗਤ ਦੇ ਕਿਆ ਸਤਿਗੁਰ ਦੀ ਸ਼ਹਾਦਤੇ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਆ ਨਹੀਂ ਮੋੜਦੇ।
ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰਿਓ। ਸਤਿਗੁਰੂ ਜੀ, ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੋਦੀ ਨਿੱਕ ਬਖਸ਼ਦਾ ਰਹੀਂ। ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀਂ। ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਨਾ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ, ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ, ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। 2 ਮਿੰਟਾਂ ਦੇ ਵਿੱਚ, 3-4 ਮਿੰਟਾਂ

0: ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕੁਝ ਬੋਲਦਿਆਂ ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮਿਹਰ ਭਰਿਆ ਹੱਥ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜੋਦੜੀ ਕਰੋ। ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ 'ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਮੇਰਾ ਲਾਡ ਲੈ, ਉਹਦੀ ਵੱਡੀ ਗੱਲ ਹੀ ਨਹੀਂ ਕਰਦੀ, ਉਹ ਕਹਿੰਦੀ ਮੇਰਾ ਲਾਡ ਲੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ। ਇਸ
1: ਫਿਰ ਆਓ ਹੁਣ ਆਪੀ ਉਪੰਨ ਦਾ ਮਹਾਨ ਕੀਰਤਨੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਬਾਰੇ ਆਪ ਜੀ ਨੂੰ ਕੀਰਤਨ ਸਾਹਿਬ ਨੂੰ ਗਾਉਣਗੇ 9:25 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇ ਅੰਦਰ ਜ਼ੁਲਮ ਦੇ ਨਾਲ ਟਾਕਰਾ ਲੈਣ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਬਾਹਮਣ ਦਾ ਪੁੱਤਰ ਤਾਂ ਮੈਂ ਹੈ ਨਹੀਂ, ਛੱਤਰੀ ਕਪੂਤ ਹੋ ਬਾਹਮਣ ਪੁੰਨ ਹੈ, ਬਾਹਮਣ ਦਾ ਪੁੱਤਰ ਨਹੀਂ ਹੈ। ਕਿ ਮੈਂ ਵੇਦ ਪੜ੍ਹਾਂ, ਮੈਂ ਸ਼ਾਸਤਰ ਕਰਾਂ, ਮੈਂ ਹਵਨ ਪੜ੍ਹਾਂ, ਹਿੰਦੁਸਤਾਨ ਤੇ ਗੁਲਾਮੀ ਵਿੱਚ, ਭਾਰਤ ਦੇ ਗਲ ਵਿੱਚ ਤਾਂ ਗੁਲਾਮੀ ਪਈ ਹੋਈ ਹੈ, ਤੇ ਮੈਂ ਹੋਮ ਜੱਗ ਕਰਾਂ, ਮੈਂ ਪੁਰਾਣ ਪੜ੍ਹਾਂ, ਮੈਂ ਵੇਦ ਪੜ੍ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਜਦੋਂ ਬਾਬਰ ਨੇ ਹੱਲਾ ਕੀਤਾ ਨਾ, ਬਾਬਰ ਨੇ ਹੱਲਾ ਜਾਂ ਪੀਰ ਸੁਣਿਆ ਜਾਂ ਮੀਰ ਸੁਣਿਆ ਧਾਇਆ, ਪਤਾ ਲੱਗਾ ਕਿ ਬਾਬਰ ਆ ਗਿਆ ਹਮਲਾ ਕਰਨ, ਤੇ ਕਹਿੰਦੇ ਇਹ ਹਮਨ ਪੜਨ ਲੱਗ, ਵੇਦ ਦੀਆਂ ਕੁਰਾਨਾਂ ਦੀਆਂ ਸਲੋਕ ਤੇ ਸ਼ਰੂਤੀਆਂ ਗਾਣ ਲੱਗ ਪਏ। ਹੁਣ ਉਹਨਾਂ ਨਾਲ ਤਾਂ ਮੁਕਾਬਲਾ, ਉਸ ਪਾਸੇ ਤੋਪ ਹਨ, ਦੂਜੇ ਪਾਸੇ ਘੋੜੇ ਹਨ, ਸ਼ਸਤਰ ਹਨ, ਤੋਪਾਂ ਦੇ ਗੋਲੇ ਹਨ, ਤੇ ਇੱਕ ਪਾਸੇ ਕੀ ਹੈ, ਇੱਕ ਪਾਸੇ ਹਵਨ ਕਰ ਰਹੇ ਨੇ, ਜੱਗ ਬਾਲ ਰਹੇ ਨੇ, ਵੇਦ ਪੜ ਰਹੇ ਨੇ, ਪੁਰਾਣ ਪੜ ਰਹੇ ਨੇ, ਤੇ ਹੋਇਆ ਕੀ, ਕੋਈ ਮੁਗਲ ਨਾ ਹੋਇਆ ਅੰਧਾ, ਵੇਦਾਂ ਦੇ ਸਲੋਕਾਂ ਦੇ ਨਾਲ ਕੋਈ ਅੰਨਾ ਨਾ ਹੋਇਆ। ਬਾਬਰ ਨੇ ਐਸਾ ਹੱਲਾ ਕੀਤਾ, ਤਬਾਹ ਕਰਕੇ ਰੱਖ ਦਿੱਤਾ, ਬਰਬਾਦ ਕਰਕੇ ਰੱਖ ਦਿੱਤਾ। ਕੋਈ ਮੁਗਲ ਨਾ ਹੋਇਆ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਬਕਤਾਨ ਚਲਾਈ, ਓਨੀ ਹਸਤ ਚੜਾਈ, ਮੁਕਾਬਲਾ ਕਿੱਥੇ। ਆ ਪਾਤਸ਼ਾਹ ਕਹਿੰਦੇ ਹੁਣ ਮੈਂ ਛੱਤਰੀ ਕਰਮ ਜਿਹੜਾ ਹੈ ਉਹ ਕਰਨਾ, ਕਿ ਮੈਂ ਵੇਦ ਪੜਾਂ, ਤਪ ਕਰਾਂ, ਪੁੱਠਾ ਲਟਕਾਂ, ਕਿ ਜਰਵਾਣਿਆਂ ਨੇ ਤੇ ਘੇਰ ਲਿਆ ਭਾਰਤ ਨੂੰ, ਹਿੰਦੁਸਤਾਨ ਨੂੰ, ਤੇ ਹੁਣ ਯੋਧਿਆਂ ਦੀ ਲੋੜ ਹੈ, ਯੋਧਾ ਸੂਰਬੀਰ ਬਹਾਦਰ ਉਹ ਜਿਹੜਾ ਜੰਗ ਦੇ ਮੈਦਾਨ ਦੇ ਅੰਦਰ ਨਿਤਰ ਕੇ ਆਵੇ, ਟਾਕਰਾ ਕਰ। ਛੱਤਰੀ ਕੋ ਪੂਤ ਹੋ ਬਾਹਮਣ ਕੋ ਨਹਿ ਕਹਿ, ਤਪ ਆਵਤ ਹੋ ਜੋ ਕਰੋ, ਔਰ ਜੰਝਾਰ ਜਿੱਤੋ ਗ੍ਰਹਿ ਕੋ ਤੋਂ ਤਿਆਗ ਕਹਾਂ, ਜਿੱਤਾ ਮੈਂ ਧਰੋ ਅਮਰੀਜ ਕੇ ਦੇਵ ਹੈ ਹਮਕੋ, ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਪ ਕੀ ਔਧਨ ਧਾਨ ਬਣੇ ਅਤ ਹੀ ਰਣ ਮੈਂ ਤਬ ਜੂਝ ਮਰੋ। ਅੱਜ ਉਸੇ ਖਿੱਤੇ ਦੀ ਯਾਦ ਮਨਾ ਰਹੇ, ਚਾਹੀਦੇ ਤਾਂ ਸਾਰੇ ਭਾਰਤ ਵਿੱਚ ਸੀ, ਕਿਉਂਕਿ ਭਾਰਤ ਨੂੰ ਆਜ਼ਾਦ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਚਾਰ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦੇ ਕੇ, ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤ ਦੇ ਗਲ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ। ਚਾਹੀਦਾ ਭਾਰਤ ਵਰਸ਼ ਦੇ ਹਰ ਸ਼ਹਿਰ ਦੇ ਅੰਦਰ ਸੀ ਕਿ ਇਹ ਹਫ਼ਤਾ ਸਾਹਿਬਜ਼ਾਦਿਆਂ ਦਾ ਮਨਾਇਆ ਜਾਣਾ ਚਾਹੀਦਾ, ਪਰ ਨਹੀਂ, ਅਸੀਂ ਤਾਂ ਸੁੱਤੇ ਹਾਂ ਰਾਜਭਾਗ ਅਮੀਰੀਆਂ ਦੇ ਅੰਦਰ। ਖੈਰ ਮਹਾਰਾਜ ਕਿਰਪਾ ਕਰਨ, ਸੋਦਰ ਦੀ ਸਮਾਂ ਹੋ ਗਿਆ, ਆਓ ਸਮਾਪਤੀ ਕਰੀਏ, ਸੋਦਰ ਦੀ ਚੌਕੀ ਲਾ